0: ਪਦੇ
1: ਚਰਨ ਸਤ ਸਤ ਪਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਵੇਖਣਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਮ ਸਤ ਸਤ

0: ਸਤ ਮਿਤ ਕੋਏ ਨਾ ਲਾਖੇ।
1: ਰਬ ਕੇ ਸੇਵਕ ਕੋ ਕੋ ਨਾ ਪਹੁੰਚੇ,
0: ਰਬ ਕੇ ਸੇਵਕ ਉੱਚੇ ਉੱਚੇ।
1: ਜੋ ਪ੍ਰਭ ਆਪਣੀ ਸੇਵਾ ਲਾਇਆ,
0: ਨਾਨਕ ਸੋ ਸੇਵਕ ਦੇ ਦਿਲ ਪ੍ਰਗਟਾਇਆ।
1: ਇੱਕ ਕੀਰੀ ਮੈਂ ਕਲ ਰੱਖੇ,
0: ਕਸਮ ਕਰੇ ਲਸ਼ਕਰ ਕੋਟ ਲਾਖੇ।
1: ਜਿਸਕਾ

0: ਸਤਿਗੁਰ ਸਿੱਖੀ ਕਰੇ ਬਿਰਧਪਾਲ,
1: ਸੇਵਾ ਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੇ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖੇ ਬੰਧਨ ਕਟੈ,
1: ਗੁਰ ਕਾ ਸਿੱਖ ਵਿਕਾਰ ਤੇ ਹਟੈ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡ ਭਾਗੀ ਹੈ।

0: ਆਪਣੇ ਆਪ ਆਪ ਹੀ ਚਰਜਾ
1: ਨਾਨਕ ਆਪਣ ਰੂਪ ਆਪ ਹੀ ਉਪਰ ਜਾ।

ਫਤਿਹ ਗੁਰੂ ਪਿਆਰੇ ਸਾਧ ਸੰਗਤ ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਆਪ ਸਾਰਿਆਂ ਦਾ ਕਟਾਨ ਕੁਰਤਨਵਾਦ ਜੋ ਚੱਲ ਕੇ ਆਏ ਹੋ ਭਾਈ ਜਿਹਨਾਂ ਜਿਹਨਾਂ ਨੇ ਵੀ ਹਿੱਸਾ ਲਿਆ ਹੈ ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਖੁਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ ਸੋ ਆਓ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਇਸ ਵੀਕੈਂਡ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਸਾਰੀਆਂ ਹੀ ਸੰਗਤਾਂ ਰਲ ਮਿਲ ਕੇ ਅਖੰਡ ਪਾਠ ਜੋ ਚਾਰ ਕੇ ਪੰਜ ਖੰਡ ਪਾਠ ਨੇ ਉਹ ਫਰਾਈਡੇ ਸ਼ੁਰੂ ਕਰਾਂਗੇ ਆਪਾਂ ਜਿਨ੍ਹਾਂ ਦੇ ਭੋਗ ਐਤਵਾਰ ਵਾਲੇ ਦਿਨ ਪੈਣਗੇ ਅਤੇ ਇਸ ਦੇ ਨਾਲ ਹੀ ਸਾਰੇ ਹੀ ਵੀਰਾਂ ਵੱਲੋਂ ਬੇਨਤੀ ਹੈ ਕਿ ਵੱਧ ਚੜ੍ਹ ਕੇ ਆ ਕੇ ਲੰਗਰ ਦੇ ਵਿੱਚ ਅਤੇ ਹੋਰ ਸੇਵਾਵਾਂ ਜੋ ਵੀ ਨੇ ਸਾਰੇ ਵੱਧ ਚੜ੍ਹ ਕੇ ਕਰੋ ਕਿਉਂਕਿ ਉਹਨਾਂ ਨੇ ਖਾਸ ਕਰਕੇ ਮੱਕੀ ਦੀਆਂ ਰੋਟੀਆਂ ਅਤੇ ਸਾਗ ਦਾ ਪ੍ਰਬੰਧ ਕੀਤਾ ਹੈ ਮੱਕੀ ਦੀਆਂ ਰੋਟੀਆਂ ਨੂੰ ਸਮਾਂ ਲੱਗਦਾ ਹੈ ਅਤੇ ਉਸ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਰੇ ਮਾਈ ਭਾਈ ਆ ਕੇ ਜਿਹੜੇ ਜਿਹੜੇ ਵੀ ਆ ਸਕਦੇ ਨੇ ਪਹਿਲਾਂ ਸੇਵਾ ਦੇ ਵਿੱਚ ਹੱਥ ਪਟਾਓ ਧੰਨਵਾਦੀ ਹੋਵਾਂਗਾ ਜੀ ਫੁੱਲਾਂ ਚੁੱਕਣ ਦੀ ਖਿਮਾ ਆਓ ਹੁਣ ਸੋਦਾ ਰਾਜ ਜੀ ਦਾ ਪਾਠ ਸਰਕਾਰ ਜੋ ਭਾਈ ਦਿਲਬਾਗ ਸਿੰਘ ਜੀ ਆਪ ਨੂੰ ਸਰਵਣ ਕਰਵਾਉਣਗੇ ਉਸ ਤੋਂ ਉਪਰੰਤ ਸ਼ਾਮਾਂ ਦੇ ਦੀਵਾਨ ਸ਼ੁਰੂ ਕਰਾਂਗੇ ਜੀ ਫੁੱਲਾਂ ਚੁੱਕਣ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਹੀ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬਾਂਧ ਬਾਂਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਤ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਆਪਣੀਆਂ ਪਿਆਰੀਆਂ ਸੰਗਤਾਂ ਨੇ ਸਭ ਤੋਂ ਪਹਿਲਾਂ ਸੰਗਤੀ ਰੂਪ ਦੇ ਸੱਚੇ ਪਾਤਸ਼ਾਹੀ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਹਨ ਉਪਰੰਤ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਸਮੂਹ ਸੱਚੇ ਪਾਤਸ਼ਾਹ ਜੀਓ ਜੋ ਸੰਗਤਾਂ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਹਨ ਉਹਨਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਬੀਬੀ ਸੁਰਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਪਾਠ ਦੀ ਅਰਦਾਸ ਸੱਚੇ ਪਾਤਸ਼ਾਹ ਗੁਪਤ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਤੰਦਰੁਸਤੀ ਵਾਸਤੇ ਕਿਰਪਾ ਕਰਨੀ ਜੀ ਵਾਹਿਗੁਰੂ ਜੀ ਆਪ ਜੀਆਂ ਨੇ ਕਾਰੋਬਾਰ ਬਖਸ਼ ਕੀਤੇ ਹਨ ਤਰੱਕੀਆਂ ਬਖਸ਼ ਕੀਤੀਆਂ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਗਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸੱਚੇ ਪਾਤਸ਼ਾਹ ਜੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ ਅਤੇ ਸੱਚੇ ਪਾਤਸ਼ਾਹ ਉਹਨਾਂ ਵੱਲੋਂ ਹੀ ਸੱਚੇ ਪਾਤਸ਼ਾਹ ਜੀ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਨਾਲ ਹੀ ਸੱਚੇ ਪਾਤਸ਼ਾਹ ਜੀ ਬੀਬੀ ਅਲੈਸਕਾ ਸੈਨਨ ਦੀ ਤੰਦਰੁਸਤੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਜਸਬੀਰ ਸਿੰਘ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਚਾਨਣ ਸਿੰਘ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਸੁਤਵੀਰ ਸਿੰਘ ਸਮੂਹ ਰੰਧਾਵਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜਨਮ ਦਿਨ ਤੇ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਭਾਈ ਜਗਤਾਰ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਭਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਚੜ੍ਹਦੀਆਂ ਕਲਾ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਲਾਮ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਹੋਈ। ਸਤਿਗੁਰਾਂ ਨੇ ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਬੜੀ ਸੋਹਣੀ ਬਾਣੀ ਦਾ ਪਾਹ ਵਿਰਦੇ ਤੇ ਵਸਾਉਣ। ਆਓ ਹੁਣ ਸ਼ਾਮ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਕੀਰਤਨ ਕਥਾ ਦੀਆਂ ਹਾਜ਼ਰੀਆਂ ਭਰਦੇ ਹਾਂ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹਰ ਸਾਲ ਦੀ ਤਰ੍ਹਾਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਵਿੱਚ ਸਮਾਗਮ ਹੁੰਦੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਹਨ। ਐਤਵਾਰ ਨੂੰ ਸੰਪੂਰਨ ਤਾਵਾਂ ਹੋ ਰਹੀਆਂ ਹਨ। ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ, ਆਪਣੇ ਕੋਲ ਕੌਮ ਦੇ ਮਹਾਨ ਢਾਡੀ ਭਾਈ ਲਖਵਿੰਦਰ ਸਿੰਘ ਦੀ ਸੋਲ, ਉਹ ਵੀ 20 ਘੰਟੇ ਪਹੁੰਚ ਰਹੇ ਹਨ। ਸੋ ਉਹ ਵੀ ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਨਿਹਾਲ ਕਰਨਗੇ, ਅਤੇ ਨਾਲ ਨਾਲ ਜੋ ਕੱਲ੍ਹ ਸ਼ਾਮ ਦੇ ਦੀਵਾਨ ਹਨ, ਅਖੰਡ ਕੀਰਤਨ ਹੋਣਗੇ ਕੱਲ੍ਹ ਸ਼ਾਮੀ ਤਕਰੀਬਨ 6:35 ਤੋਂ ਲੈ ਕੇ ਰਾਤ 9 ਵਜੇ ਤੀਕਰ, ਅਤੇ ਸ਼ਨੀਵਾਰ ਨੂੰ ਜੋ ਰੈਣ ਸਭਾਈ ਕੀਰਤਨ ਹੋ ਰਹੇ ਹਨ 9 ਵਜੇ ਤੋਂ ਲੈ ਕੇ ਅੰਮ੍ਰਿਤ ਤੇ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ। ਸੋ ਸਭ ਸੰਗਤਾਂ ਨੇ ਅਖੰਡ ਕੀਰਤਨ ਦਾ ਵੱਧ ਤੋਂ ਵੱਧ ਆਨੰਦ ਮਾਣਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਰਜੋਗ ਦੀ ਖਿਮਾ ਸੁਆਓ ਹੁਣ ਆਪ ਦੀਆਂ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ, ਹਾਜ਼ਰਾਂ ਹਜ਼ੂਰ, ਜਹਰਾਂ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਕਲਯੁੱਗੀ ਜੀਵਾਂ ਦੇ ਉਧਾਰ ਕਰਤਾ, ਮਿਹਰਬਾਨ ਜਗਤ ਸਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਔਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਾਂ ਪਾਤਸ਼ਾਹੀਆਂ ਜੀ ਦੀ ਕਿਰਪਾ ਦੇ ਪਾਤਰ ਬਣ ਰਹੇ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸਤਿਗੁਰੂ, ਅਨਮਾਨਨ ਕੋ ਮਾਨ ਨਿਮਾਨੈ ਮਾਣ ਦਿਵਾਵੈ। ਨਿਮਾਣਿਆਂ ਦਾ ਮਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗਰੀਬ ਨਵਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਅੰਮ੍ਰਿਤਮਈ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ। ਰਾਗ ਆਸਾ ਦੀਆਂ ਪਾਵਨ ਪਵਿੱਤਰ ਅਸ਼ਟਪਦੀਆਂ ਹਨ। ਅਸ਼ਟਪਦੀ ਦਾ ਮਤਲਬ ਹੁੰਦਾ ਅਸ਼ਟ ਨਾਮ ਅੱਠ ਦਾ ਹੈ, ਅੱਠ ਅੱਠ ਪਦਿਆਂ ਵਾਲੇ ਸ਼ਬਦ। ਜਿਵੇਂ ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹੋ, ਇੱਕ ਇੱਕ ਸਲੋਕ ਦੇ ਨਾਲ ਇੱਕ ਇੱਕ ਅਸ਼ਟਪਦੀ ਹੈ ਔਰ ਉਹਦੇ ਅੱਠ ਅੱਠ ਬੰਦ ਨੇ। ਗੁਰਬਾਣੀ 'ਚ ਸਤਿਗੁਰੂ ਜੀ ਨੇ ਸ਼ਬਦਾਂ ਦੇ ਬਹੁਤ ਸਾਰੇ ਪ੍ਰਕਾਰ ਲਿਖੇ ਨੇ, ਕਿਤੇ ਚੌਪਦੇ ਨੇ, ਕਿਤੇ ਦੁਪਦੇ ਹਨ, ਕਿਤੇ ਪੰਚਪਦੇ ਵੀ ਹਨ, ਕਿਤੇ ਇੱਕ ਤੁੱਕੇ ਹਨ, ਤਿੰਨ ਤੁੱਕੇ ਹਨ, ਦੋ ਤੁੱਕੇ ਹਨ, ਇਸੇ ਤਰ੍ਹਾਂ ਛੰਤ ਨੇ, ਦੋਹਰੇ ਹਨ, ਸਵਈਏ ਹਨ, ਅਲਾਣੀਆਂ ਹਨ। ਤੋ ਇਸੇ ਪ੍ਰਕਾਰ ਨਾਲ ਸ਼ਬਦਾਂ ਦੇ ਪ੍ਰਕਾਰਾਂ 'ਚੋਂ ਇੱਕ ਪ੍ਰਕਾਰ ਹੈ ਅਸ਼ਟਪਦੀ। ਗੁਰਬਾਣੀ ਦਾ ਇਹ ਨਿਯਮ ਹੈ ਕਿ ਜਦੋਂ ਸ਼ਬਦ ਚੱਲਦੇ ਹਨ, ਪਹਿਲੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਆਉਂਦੀਆਂ, ਫਿਰ ਤੀਸਰੇ ਪਾਤਸ਼ਾਹ ਦੀਆਂ ਅਸ਼ਟਪਦੀਆਂ, ਫਿਰ ਚੌਥੇ ਅਤੇ ਫਿਰ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ। ਇਸ ਨਿਯਮ ਨਾਲ ਗੁਰਬਾਣੀ ਨੂੰ ਸਤਿਗੁਰੂ ਜੀ ਪਾਤਸ਼ਾਹ ਨੇ ਕਿਰਪਾ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਿਆ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੈ, ਜਿਹਦੇ ਦੋ ਬੰਦ ਕੱਲ੍ਹ ਦੀ ਕਥਾ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰੇ ਹਨ। ਆਓ, ਤੀਸਰਾ ਬੰਦ, ਤੀਸਰਾ ਪਦਾ ਪ੍ਰਾਰੰਭ ਹੋ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਸ਼ਬਦ ਦਾ ਧਿਆਨ ਆਪਣੀ ਸੁਰਤ ਵਿੱਚ ਧਾਰਨ ਕਰੀਏ, ਕਿਉਂਕਿ ਸੁਰਤ ਸ਼ਬਦ ਦਾ ਚੇਲਾ ਮੰਨੀ, ਸ਼ਬਦ ਗੁਰੂ ਹੈ ਅਤੇ ਸੁਰਤੀ ਚੇਲਾ ਹੈ, ਸ਼ਬਦ ਸਾਡੀ ਸੁਰਤ ਦਾ ਗੁਰੂ ਹੈ ਔਰ ਗੁਰੂ ਖਾਲਸਾ ਪੰਥ ਸਾਡੇ ਸਰੀਰ ਦਾ ਗੁਰੂ ਹੈ। ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਸਤਿਗੁਰੂ ਕਲਗੀਧਰ ਜੀ ਵਰਤਦੇ ਹਨ। ਗ੍ਰੰਥ ਪੰਥ ਖਾਲਸ ਵਰਤੰਤਾ, ਮਹਾਰਾਜ ਕਲਗੀਧਰ ਜੀ ਦੇ ਬਚਨ ਹਨ ਸਰਬਲੋਕ ਗ੍ਰੰਥ ਵਿੱਚ, ਕਿ ਗ੍ਰੰਥ ਅਤੇ ਪੰਥ ਦੋਨਾਂ ਵਿੱਚ ਮੈਂ ਵਰਤਦਾ ਹਾਂ। ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਹੀ ਪਾਵਨ ਅੰਮ੍ਰਿਤ ਬਚਨ ਨੇ, ਗੁਰੇ ਅਪਨ ਪੋ ਖਾਲਸੈ ਸੰਪਾ ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ। ਕਹਿੰਦੇ ਮੈਂ ਬਾਹਰਲਾ ਸਵਰੂਪ ਸਰੀਰ ਦਾ ਆਪਣੇ ਪੰਥ ਨੂੰ ਦਿੱਤਾ ਹੈ, ਦੂਸਰਾ ਸਰੂਪ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਗੁਰੇ ਅਪਨ ਪੋ ਖਾਲਸੈ ਸੰਪਾ ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਇਨ ਕੋ ਦਰਸ ਸਤਿਗੁਰ ਕੋ ਦਰਸ਼ਨ, ਊਠਤ ਬੈਠਤ ਸੈਨ ਕਰੰਥਾ। ਤੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਿੱਚ ਸਤਿਗੁਰੂ ਜੀ ਵਰਤਦੇ ਹਨ। ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਰੂਪ ਹਨ, ਸਾਡੇ ਸੁਰਤ ਦੇ ਗੁਰਦੇਵ ਹਨ।
ਆਓ ਸੁਰਤ ਨੂੰ ਇਕਾਗਰ ਕਰਨ ਲਈ ਸਤਿਗੁਰੂ ਜੀ ਦੇ ਸ਼ਬਦ ਦਾ ਆਸਰਾ ਲਈਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ

ਮੰਨਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਆਪਣੇ ਹੱਥ 'ਚ ਰੱਖਿਆ। ਜਿਹੜਾ ਥੈ ਸ਼ਬਦ ਆਇਆ ਇੱਥੇ, ਥੈ ਆਪੇ ਥੈ ਸਭ ਰੱਖਿਓ, ਥੈ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੱਥ। ਸਭ ਕੁਝ ਅਕਾਲ ਪੁਰਖ ਦੇ ਹੱਥ ਹੈ, ਇਹਨਾਂ ਜਨਤਾ ਕੈ ਵਸ ਕਿਛ ਨਾਹੀਂ। ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ ਕਿ ਜੀਵਾਂ ਦੇ ਵਸ ਨਹੀਂ ਹੈ ਕੁਝ, ਸਭ ਕੁਝ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੇ ਹੱਥ 'ਚ ਰੱਖਿਆ, ਆਪਣੇ ਕੰਟਰੋਲ 'ਚ ਰੱਖਿਆ ਸਾਰਾ ਵਰਤਾਰਾ। ਜੋ ਕੁਝ ਵੀ ਸੰਸਾਰ ਵਿੱਚ ਵਰਤ ਰਿਹਾ ਇਹ ਅਕਾਲ ਪੁਰਖ ਨਿਰੰਕਾਰ ਦੇ ਹੁਕਮ 'ਚ ਵਰਤ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਨੇ ਆਪਣੇ ਹੁਕਮ ਰੂਪੀ ਹੱਥ ਵਿੱਚ ਸਾਰਾ ਕੁਝ ਕੰਟਰੋਲ 'ਚ ਕਰਕੇ ਰੱਖਿਆ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਵਸ ਹੈ ਸਭ ਕੁਝ, ਸਭ ਕੁਛ ਤੇਰਾ ਵਸ ਹੈ। ਹੇ ਵਾਹਿਗੁਰੂ, ਸਭ ਕੁਝ ਤੁਹਾਡੇ ਵਸ ਹੈ, ਸਭ ਕੁਝ ਤੁਹਾਡੇ ਅਧੀਨ ਹੈ, ਤੁਹਾਡੇ ਹੱਥ ਵਿੱਚ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਅਕਾਲ ਪੁਰਖ ਨੇ ਸਭ ਕੁਝ ਆਪਣੇ ਹੱਥ ਵਿੱਚ ਰੱਖਿਆ ਹੈ, ਕਿਛ ਕਹਿਣ ਨਾ ਜਾਈ। ਪਰਮੇਸ਼ਰ ਅਕੱਥ ਹੈ, ਉਹਦੇ ਸੰਬੰਧ 'ਚ ਕੁਝ ਕਿਹਾ ਨਹੀਂ ਜਾ ਸਕਦਾ। ਕੋਈ ਸਵਾਲ ਕਰੇ ਕਿ ਜੇ ਪਰਮੇਸ਼ਰ ਦੇ ਸੰਬੰਧ 'ਚ ਕੁਝ ਕਥਨ ਵਿੱਚ ਉਹ ਨਹੀਂ ਆਉਂਦਾ, ਕਥਿਆ ਨਹੀਂ ਜਾ ਸਕਦਾ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਅਤੇ ਕਿਤਨੇ ਧਰਮ ਗ੍ਰੰਥ ਨੇ ਜੋ ਅਕਾਲ ਪੁਰਖ ਦੇ ਬਾਰੇ ਬਹੁਤ ਕੁਝ ਦੱਸ ਰਹੇ ਨੇ, ਕਹਿ ਰਹੇ ਨੇ, ਨਾਲੇ ਕਹਿੰਦੇ ਆ ਵੀ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਓਨਾ ਕੁ ਕਿਹਾ ਜਾ ਰਿਹਾ ਜਿੰਨਾ ਕੁ ਕਹਾਉਂਦਾ ਹੈ। ਆਖੋ ਸਤਨਾਮ ਸ੍ਰੀ। ਅਸੀਂ ਕਿਸੇ ਮਨੁੱਖ ਬਾਰੇ ਕੁਝ ਕਹਿ ਸਕਦੇ ਹਾਂ, ਦੱਸ ਸਕਦੇ ਹਾਂ ਵੀ ਉਹਦਾ ਕਿਰਦਾਰ ਕੀ ਹੈ, ਉਹਦਾ ਆਚਰਣ ਕੀ ਹੈ, ਉਹਦਾ ਜਨਮ ਕਿੱਥੇ ਹੋਇਆ, ਕਿੱਥੇ ਉਹ ਰਹਿੰਦਾ ਹੈ, ਉਹਦਾ ਨਿਵਾਸ ਕਿੱਥੇ ਆ, ਉਹਦੇ ਪਰਿਵਾਰ ਦੇ ਕਿਤਨੇ ਜੀ ਨੇ। ਦੁਨੀਆਂ ਦੇ ਕਿਸੇ ਸ਼ਹਿਰ ਬਾਰੇ ਆਪਾਂ ਦੱਸ ਸਕਦੇ ਹਾਂ, ਕਹਿ ਸਕਦੇ ਹਾਂ ਵੀ ਫਲਾਣਾ ਸ਼ਹਿਰ ਫਲਾਣੇ ਦੇਸ਼ ਵਿੱਚ ਵੱਸਦਾ, ਉਸ ਸ਼ਹਿਰ ਵਿੱਚ ਇੰਨੀ ਆਬਾਦੀ ਹੈ, ਇਹ ਕੁਝ ਉੱਥੋਂ ਦਾ ਵਰਤਾਰਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਕੀ ਕਥਾਂਗੇ ਵੀ ਉਹ ਕਿੰਨਾ ਕੁ ਪੁਰਾਣਾ, ਉਹ ਕਦੋਂ ਪੈਦਾ ਹੋਇਆ ਸੀ, ਕਿਵੇਂ ਬਣਿਆ ਸੀ, ਜਾਂ ਅਕਾਲ ਪੁਰਖ ਦਾ ਸਵਰੂਪ, ਉਹ ਕਿੰਨਾ ਕੁ ਸਰੂਪ, ਉਹਦਾ ਵਰਣਨ ਕੀਤਾ ਜਾ ਸਕਦਾ ਹੈ। ਉਹਦੀ ਬਣਾਈ ਇਸ ਪ੍ਰਕਿਰਤੀ ਬਾਰੇ ਵੀ ਅਸੀਂ ਸੰਪੂਰਨ ਰੂਪ 'ਚ ਨਹੀਂ ਕਹਿ ਸਕਦੇ ਕਿ ਆਹ ਸ੍ਰਿਸ਼ਟੀ ਅਕਾਲ ਪੁਰਖ ਨੇ ਵਿਧਾਤੇ ਨੇ ਕਦੋਂ ਰਚੀ, ਕਦੋਂ ਬਣਾਈ। ਇੱਕ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਕਿ ਦੁਨੀਆਂ ਦੇ ਬਣਨ ਦੇ 300 ਤੋਂ ਵੀ ਵੱਧ ਪ੍ਰਕਾਰ ਉਹਨਾਂ ਨੇ ਲਿਖੇ ਧਰਮ ਗ੍ਰੰਥਾਂ 'ਚ, ਕਿ ਦੁਨੀਆਂ ਦੇ ਬਣਨ ਦੇ, ਸੰਸਾਰ ਦੇ ਬਣਨ ਦੇ 300 ਤੋਂ ਵੱਧ ਤਰੀਕੇ ਦੱਸੇ। ਜਦੋਂ ਸਾਇੰਸਦਾਨਾਂ ਨੇ ਖੋਜ ਕਰਨ ਦਾ ਯਤਨ ਕੀਤਾ ਵੀ ਮਨੁੱਖ ਸਭ ਤੋਂ ਪਹਿਲਾਂ ਕਿੱਥੇ ਬਣਿਆ, ਕਿਵੇਂ ਪੈਦਾ ਹੋਇਆ, ਅਤੇ ਇਹਨਾਂ ਨੇ ਖੋਜ ਕੀਤੀ ਅਤੇ ਖੋਜ ਕਰਕੇ ਕਹਿਣ ਲੱਗੇ ਕਿ ਇਉਂ ਜਾਪਦਾ ਹੈ ਕਿ ਮਨੁੱਖ ਬਾਂਦਰਾਂ ਤੋਂ ਬਣੇ। ਅਕਸਰ ਸਾਇੰਸ ਦੀਆਂ ਕਿਤਾਬਾਂ 'ਚ ਬੱਚਿਆਂ ਨੂੰ ਇਹ ਪੜ੍ਹਾਇਆ ਵੀ ਜਾਂਦਾ ਕਿ ਮਨੁੱਖ ਬਾਂਦਰ ਦਾ ਹੀ ਸੁਧਰਿਆ ਹੋਇਆ ਸਰੂਪ ਹੈ, ਵੀ ਬਾਂਦਰਾਂ ਤੋਂ ਅੱਗੇ ਮਨੁੱਖ ਬਣੇ। ਚਲੋ ਇੱਕ ਮਿੰਟ ਵਾਸਤੇ ਉਹਨਾਂ ਦੀ ਇਹ ਗੱਲ ਨਾਲ ਸਹਿਮਤੀ ਪ੍ਰਗਟ ਕਰ ਵੀ ਲਈਏ ਵੀ ਮਨੁੱਖ ਬਾਂਦਰਾਂ ਤੋਂ ਬਣੇ ਆ, ਜਿਹੜੇ ਹੋਣਾ ਲੱਖਾਂ ਬਾਂਦਰ ਤੁਰੇ ਫਿਰਦੇ ਆ। ਹੁਣ ਸਾਇੰਸ ਵੀ ਇੰਨੀ ਤਰੱਕੀ ਕਰ ਗਈ ਹੈ, ਉਹਨਾਂ ਵਿੱਚੋਂ ਕੋਈ ਇੱਕ ਅੱਧਾ ਬਾਂਦਰ ਫੜ ਕੇ ਮਨੁੱਖ ਬਣਾਇਆ ਜਾ ਸਕਦਾ, ਫਿਰ ਇਹ ਬਾਂਦਰ ਮਨੁੱਖ ਕਿਉਂ ਨਹੀਂ ਬਣੇ, ਯਾਨੀ ਕਿ ਕਲਪਨਾ ਹੀ ਆ ਨਾ। ਫਿਰ ਕਿਸੇ ਨੇ ਪਤਾ ਕੀਤਾ ਵੀ ਸਭ ਤੋਂ ਪਹਿਲਾਂ ਮਨੁੱਖ ਦੀ ਉਤਪਤੀ ਕਿੱਥੇ ਹੋਈ ਹੋਵੇਗੀ, ਪੂਰੇ ਸੰਸਾਰ ਭਰ 'ਚ ਸਭ ਤੋਂ ਪਹਿਲੇ ਪਹਿਲ ਮਨੁੱਖ ਜਾਤੀ ਦੀ ਉਤਪਤੀ ਕਿੱਥੇ ਹੋਈ। ਉਹਨਾਂ ਆਖਿਆ ਵੀ ਮਨੁੱਖ ਦੇ ਸਰੀਰ ਦੇ ਉੱਤੇ ਕੇਸ ਨਹੀਂ ਹਨ, ਸਿਰ 'ਤੇ ਹਨ, ਪਰ ਚਮੜੀ ਜਿਹੜੀ ਹੈ ਉਹ ਕੇਸਾਂ ਵਾਲੀ ਨਹੀਂ ਹੈ। ਅੰਦਾਜ਼ਾ ਲਾਇਆ ਉਹਨਾਂ ਕਿ ਜਾਪਦਾ ਹੈ ਕਿ ਮਨੁੱਖ ਦੀ ਉਤਪਤੀ ਕਿਸੇ ਗਰਮ ਇਲਾਕੇ 'ਚ ਦੱਖਣ ਦਿਸ਼ਾ ਵਿੱਚ ਹੋਈ ਹੋਵੇਗੀ, ਕਿ ਜਿਹੜੀ ਦੱਖਣੀ ਬਾਹੀ ਹੈ, ਦੱਖਣ ਦਿਸ਼ਾ ਹੈ, ਸਾਊਥ ਦਾ ਇਲਾਕਾ ਹੈ, ਉਸ ਪਾਸੇ ਮਨੁੱਖਾਂ ਦੀ ਉਤਪਤੀ ਹੋਈ ਹੋਵੇਗੀ, ਉੱਥੇ ਗਰਮੀ ਪੈਂਦੀ ਹੈ।
ਪਰ ਜਦੋਂ ਮਨੁੱਖਾਂ ਦੇ ਸਰੀਰਾਂ ਦੇ ਕੰਕਾਲ ਲੱਭੇ ਤਾਂ ਉਹ ਚਾਈਨਾ ਵਿੱਚ ਉਸ ਇਲਾਕੇ 'ਚ ਲੱਭੇ ਜਿੱਥੇ ਮਾਈਨਸ ਟੈਂਪਰੇਚਰ ਹੁੰਦਾ। 2 ਕਰੋੜ ਸਾਲ ਤੋਂ ਵੀ ਪਹਿਲਾਂ ਦੇ ਮਨੁੱਖੀ ਸਰੀਰਾਂ ਦੀਆਂ ਹੱਡੀਆਂ ਉੱਥੋਂ ਪ੍ਰਾਪਤ ਕੀਤੀਆਂ ਗਈਆਂ। ਕਿਸੇ ਆਖਿਆ ਫਿਰ ਹੋ ਸਕਦਾ ਚਾਈਨਾ ਦੇ ਉਸ ਇਲਾਕੇ 'ਚ ਮਨੁੱਖਾਂ ਦੀ ਉਤਪਤੀ ਹੋਈ ਹੋਵੇ। ਤੀਸਰੇ ਨੇ ਆਖਿਆ ਨਹੀਂ, ਸਾਡੀ ਵੀ ਇਸ ਗੱਲ ਦੀ ਸਹਿਮਤੀ ਨਹੀਂ। ਉਹਨਾਂ ਨੇ ਹੋਰ ਇਲਾਕਾ ਦੱਸ ਦਿੱਤਾ, ਹੋਰ ਜਗ੍ਹਾ ਦੱਸ ਦਿੱਤੀ। ਤੋ ਹਰ ਇੱਕ ਨੇ ਜਿਵੇਂ ਜਿਵੇਂ ਕਿਸੇ ਦੀ ਸੁਰਤ ਵਿੱਚ ਅੰਦਾਜ਼ਾ ਲੱਗਾ ਉਹਨਾਂ ਨੇ ਕਹਿਣ ਦਾ ਜ਼ਿਕਰ ਕੀਤਾ। ਪਰ ਜਗਤ ਬਾਬਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਇਸ ਸੰਸਾਰ ਦੀ ਉਤਪਤੀ ਬਾਰੇ ਦੱਸਦੇ ਹੈ ਵੀ ਕਦੋਂ ਬਣਿਆ, ਕਿਵੇਂ ਬਣਿਆ, ਸਭ ਤੋਂ ਪਹਿਲਾਂ ਕੀ ਚੀਜ਼ ਬਣੀ ਹੋਵੇਗੀ, ਅੰਦਾਜ਼ੇ ਵੀ ਲਾਏ। ਕਿਸੇ ਆਖਿਆ ਧਰਤੀ ਬਣੀ ਹੋਵੇਗੀ, ਕੋਈ ਕਹਿੰਦਾ ਸੂਰਜ ਤੋਂ ਟੁਕੜੇ ਟੁੱਟ ਕੇ ਥੱਲੇ ਡਿੱਗੇ, ਹਜ਼ਾਰਾਂ ਸਾਲ ਉਹਨਾਂ ਟੁਕੜਿਆਂ ਨੂੰ ਠੰਡੇ ਹੁੰਦਿਆਂ ਬੀਤ ਗਏ, ਉਹਦੀ ਧਰਤੀ ਬਣ ਗਈ। ਇੱਕ ਵਾਰੀ ਡਿੱਗੇ ਮੁੜ ਕੇ ਤਾਂ ਸੂਰਜ ਤੋਂ ਕੋਈ ਟੁਕੜਾ ਟੁੱਟ ਕੇ ਡਿੱਗਾ ਨਹੀਂ ਜ਼ਮੀਨ 'ਤੇ ਵੀ ਕੋਈ ਨਵੀਂ ਜ਼ਮੀਨ ਬਣ ਜਾਏ। ਅੰਦਾਜ਼ੇ ਹਨ ਅਨੇਕ ਪ੍ਰਕਾਰ ਦੇ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ। ਉਹਦੀ ਬਣਾਈ ਸ੍ਰਿਸ਼ਟੀ ਦਾ ਹੀ ਨਹੀਂ ਪਤਾ ਵੀ ਕਦੋਂ ਬਣੀ, ਕਿਵੇਂ ਪੈਦਾ ਹੋਈ, ਕਿੱਥੇ ਸਭ ਤੋਂ ਪਹਿਲਾਂ ਜੀਵ ਬਣੇ ਹੋਣਗੇ, ਸਭ ਤੋਂ ਪਹਿਲੇ ਪਹਿਲ ਕਿਹੜਾ ਜੀਵ ਜੰਤੂ ਪਰਮੇਸ਼ਰ ਨੇ ਬਣਾਇਆ। ਮਨੁੱਖ ਬਣਾਏ ਹੋਣਗੇ, ਪੰਛੀ ਬਣਾਏ ਹੋਣਗੇ, ਕੀੜੇ ਬਣਾਏ ਹੋਣਗੇ, ਜਾਂ ਜਲ ਦੇ ਜੀਵ ਪੈਦਾ ਕੀਤੇ ਹੋਣਗੇ। ਤੋ ਸਭ ਦੇ ਵੱਖੋ ਵੱਖਰੇ। ਜੇ ਉਹਦੀ ਬਣਾਈ ਪ੍ਰਕਿਰਤੀ ਬਾਰੇ ਨਹੀਂ ਅਸੀਂ ਦੱਸ ਸਕਦੇ ਤੇ ਜਿਸ ਨੇ ਸਾਰਾ ਵਰਤਾਰਾ ਬਣਾਇਆ ਹੈ ਉਹ ਵੀ ਇੱਕੋ ਵਚਨ ਨਾਲ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਜਿਹਦੇ ਇੱਕ ਵਚਨ ਨਾਲ ਇਹ ਸਾਰੇ ਕਰੋੜਾਂ ਬ੍ਰਹਿਮੰਡ ਬਣ ਗਏ, ਫਿਰ ਉਸ ਅਕਾਲ ਪੁਰਖ ਬਾਰੇ ਅਸੀਂ ਕੀ ਕਹਿ ਸਕਦੇ ਹਾਂ, ਕਿੰਨਾ ਕੁ ਬਿਆਨ ਕਰ ਸਕਦੇ ਹਾਂ। ਕਹਿੰਦੇ ਜੇ ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਉਹ ਕਥਨ ਵਿੱਚ ਨਹੀਂ ਆਉਂਦਾ, ਉਹ ਕਥਨ ਤੋਂ ਪਰੇ ਹੈ, ਤੇ ਫਿਰ ਕਿਉਂ ਉਹਦੀ ਕਥਾ ਹੁੰਦੀ ਹੈ ਗੁਰੂ ਘਰਾਂ 'ਚ, ਧਰਮ ਸਥਾਨਾਂ 'ਤੇ। ਇਹ ਕਥਾ ਇਸ ਕਰਕੇ ਹੋ ਰਹੀ ਹੈ ਗੁਰੂ ਖਾਲਸਾ ਜੀ, ਗੁਰਬਾਣੀ ਵਿੱਚ ਅਕਾਲ ਪੁਰਖ ਦੇ ਸਵਰੂਪ ਬਾਰੇ, ਉਹਦੇ ਗੁਣਾਂ ਬਾਰੇ ਇਸ ਕਰਕੇ ਕਥਨ ਕੀਤਾ ਜਾ ਰਿਹਾ ਕਿ ਅਸੀਂ ਜੋ ਜੋ ਉਹਦੇ ਬਾਰੇ ਕਥਨ ਕਰਨਾ ਉਹ ਸਾਡੇ ਅੰਦਰ ਪ੍ਰਵੇਸ਼ ਕਰਦਾ ਚੱਲਿਆ ਜਾਣਾ। ਆਖੋ ਸਤਨਾਮ ਸ੍ਰੀ। ਤਾਂ ਕਥਾ ਹੁੰਦੀ ਹੈ, ਤਾਂ ਕੀਰਤਨ ਹੁੰਦਾ, ਤਾਂ ਇਹ ਧਰਮ ਗ੍ਰੰਥ ਰਚੇ ਗਏ ਮਹਾਂਪੁਰਖਾਂ ਵੱਲੋਂ, ਅਕਾਲ ਪੁਰਖ ਦੇ ਸੰਬੰਧ 'ਚ ਬਾਣੀ ਉਚਾਰਨ ਕੀਤੀ ਗਈ ਕਿ ਅਸੀਂ ਜੋ ਉਹਦੇ ਬਾਰੇ ਕਹਿਣਾ ਉਹ ਸਾਡੇ ਵਿੱਚ ਆ ਜਾਣਾ। ਪਰ ਪਰਮੇਸ਼ਰ ਦੇ ਸਵਰੂਪ ਨੂੰ ਕੋਈ ਸੰਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦਾ। ਕਥ ਕਥ ਕਥੀ ਕੋਟੀ ਕੋਟ ਕੋਟ। ਬੜੇ ਨੇ ਜਿਹੜੇ ਪਹਿਲਾਂ ਵੀ ਕਥ ਕਥ ਕੇ ਚਲੇ ਗਏ, ਬੜੇ ਨੇ ਜਿਹੜੇ ਹੁਣ ਵੀ ਕਥ ਰਹੇ ਨੇ, ਕਰੋੜਾਂ ਹੀ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੀ ਕਥਨ ਕਰਨਗੇ, ਪਰ ਅਕਾਲ ਪੁਰਖ ਦੇ ਸੰਪੂਰਨ ਸਰੂਪ ਬਾਰੇ ਕਥਨ ਕੀਤਾ ਹੀ ਨਹੀਂ ਜਾ ਸਕਦਾ। ਇਸ ਕਰਕੇ ਉਹਦੇ ਸਰੂਪ ਬਾਰੇ ਕਿਹਾ ਅਕਥ, ਜੋ ਕਥਨ ਵਿੱਚ ਨਹੀਂ ਆਉਂਦਾ। ਤੋ ਕਹਿਣਾ ਕੁਝ ਨਹੀਂ ਕਿਹਾ ਜਾ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਆਪਣੇ ਹੱਥ

ਗੁਰੂ ਨੇ ਮੈਨੂੰ ਇਹ ਸੋਝੀ ਦਿੱਤੀ, ਬੂਝ ਬੁਝਾਈ। ਬੂਝ ਬੁਝਾਈ ਦਾ ਮਤਲਬ ਹੈ ਵੀ ਗੁਰੂ ਨੇ ਸੋਝੀ ਦਿੱਤੀ, ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੋਝੀ ਪ੍ਰਦਾਨ ਕੀਤੀ ਕਿ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪਣੇ ਸਵਰੂਪ ਦਾ ਗਿਆਨ ਜਿਸ ਦੇ ਅੰਦਰ ਬਖਸ਼ਦਾ ਹੈ, ਜਿਸ ਨੂੰ ਆਪਣਾ ਆਪ ਜਣਾਉਂਦਾ ਉਹੀ ਜਾਣਦਾ। ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਅਕਾਲ ਪੁਰਖ ਦਾ ਸਵਰੂਪ ਜਿਸ ਨੂੰ ਵਾਹਿਗੁਰੂ ਨੇ ਆਪਣਾ ਆਪ ਜਣਾਇਆ ਉਹਨੇ ਜਾਣਿਆ। ਜੇ ਉਹ ਆਪਣਾ ਆਪ ਕਿਸੇ ਨੂੰ ਜਣਾਵੇ ਹੀ ਨਾ ਤੇ ਕੋਲ ਖੜਾ ਪਰਮੇਸ਼ਰ ਵੀ ਨਜ਼ਰ ਨਹੀਂ ਆਉਂਦਾ। ਜਨਮ ਸਾਖੀ 'ਚ ਜੇਕਰ ਆਉਂਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਜਿਸ ਵੇਲੇ ਜੱਬਲਪੁਰ ਗਏ ਨੇ, ਜੱਬਲਪੁਰ ਬੜਾ ਵੱਡਾ ਸ਼ਹਿਰ ਹੈ ਨਰਮਦਾ ਦੇ ਕੰਢੇ 'ਤੇ, ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਜੀ ਤੋਂ ਥੋੜ੍ਹੇ ਜਿਹੇ ਨਿਰਾਸ਼ ਇੱਕ ਕਹਿ ਸਕਦੇ ਹਾਂ ਜਾਂ ਨਾਰਾਜ਼ ਹੋ ਕੇ ਕਹਿ ਸਕਦੇ ਹਾਂ ਵੀ ਚਲੇ ਗਏ, ਅਤੇ ਰਸਤੇ ਵਿੱਚ ਕੌਡੇ ਰਾਕਸ਼ ਨੇ, ਜਿੱਥੇ ਮਹਾਰਾਜ ਨੇ ਕੌਡੇ ਦਾ ਉਧਾਰ ਕੀਤਾ ਹੈ ਜੱਬਲਪੁਰ ਸ਼ਹਿਰ ਵਿੱਚ, ਉਹ ਬਹੁਤ ਸੁੰਦਰ ਅਸਥਾਨ ਦਾਸ ਨੇ ਦਰਸ਼ਨ ਕੀਤੇ ਨੇ, ਗੁਰਦੁਆਰਾ ਮੜਾ ਤਾਲ ਅਸਥਾਨ ਦਾ ਨਾਮ ਹੈ। ਕੌਡੇ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ, ਤੇਲ ਦਾ ਕੜਾਹਿਆ ਤਪਾਇਆ, ਭਾਈ ਮਰਦਾਨੇ ਨੂੰ ਵਿੱਚ ਪਾ ਕੇ ਤਲਣ ਦੀ ਤਿਆਰੀ ਕਰਨ ਲੱਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਨੂੰ ਕਹਿੰਦੇ, ਬਾਲਿਆ ਮਰਦਾਨਾ ਕਾਬੂ ਆ ਗਿਆ ਤੇ ਚੱਲ ਆਪਾਂ ਉਹਨੂੰ ਛੁਡਾਈਏ। ਭਾਈ ਬਾਲਾ ਜੀ ਹੱਸਦਿਆਂ ਕਹਿਣ ਲੱਗੇ, ਮਹਾਰਾਜ ਤੁਸੀਂ ਕਈ ਵੇਰਾਂ ਮਰਦਾਨੇ ਨੂੰ ਰੋਕਦੇ ਜੇ ਉਹ, ਪਰ ਤੁਹਾਡੇ ਬਚਨਾਂ ਤੋਂ ਬਾਹਰ ਹੋ ਕੇ ਚੱਲਦਾ, ਚੰਗਾ ਹੋਇਆ ਫੜਿਆ ਗਿਆ, ਖਹਿੜਾ ਛੁੱਟੇਗਾ। ਪਾਤਸ਼ਾਹ ਕਹਿਣ ਲੱਗੇ, ਬਾਲਾ ਜੀ ਸੰਗ ਲਏ ਕਿ ਹਮਕੋ ਲਾਜਾ, ਆਖੋ ਸਤਨਾਮ ਸੇ ਸੰਗ ਲਏ ਕਿ ਹਮਕੋ ਲਾਜਾ। ਕਹਿੰਦੇ ਭਾਈ ਬਾਲਾ ਜੀ, ਮਰਦਾਨੇ ਨੂੰ ਅਸੀਂ ਨਾਲ ਲੈ ਕੇ ਆਏ ਹਾਂ ਅਤੇ ਸਾਨੂੰ ਉਹਦੀ ਲਾਜ ਹੈ, ਅਸੀਂ ਉਹਦੇ ਰਾਖੇ ਹਾਂ। ਪਾਤਸ਼ਾਹ ਚੱਲ ਕੇ ਕੌਡੇ ਰਾਕਸ਼ ਦੇ ਕੋਲ ਪਹੁੰਚੇ, ਤੇਲ ਖੌਲ ਰਿਹਾ, ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਅਤੇ ਸਰੀਰ 'ਚ ਜਿਵੇਂ ਜਾਨ ਨਹੀਂ ਪੈ ਜਾਂਦੀ ਮੁਰਦੇ 'ਚ, ਇੱਦਾਂ ਸਾਹਾਂ 'ਚ ਸਾਹ ਪੈ ਗਏ ਵੀ ਮੇਰੇ ਸਵਾਮੀ ਆ ਗਏ ਨੇ। ਹੁਣ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨੂੰ ਦਰਸ਼ਨ ਦੇ ਰਹੇ ਨੇ, ਪਰ ਕੌਡੇ ਨੂੰ ਸਤਿਗੁਰੂ ਜੀ ਨਜ਼ਰ ਨਹੀਂ ਆ ਰਹੇ, ਇੱਕੋ ਜਗ੍ਹਾ 'ਤੇ ਹਨ, ਕੌਡੇ ਨੂੰ ਦਰਸ਼ਨ ਨਹੀਂ ਹੋ ਰਹੇ। ਇਹ ਜਨਮ ਸਾਖੀ 'ਚ ਜ਼ਿਕਰ ਆਉਂਦਾ, ਭਾਈ ਮਰਦਾਨੇ ਨੂੰ ਨਜ਼ਰ ਆ ਰਹੇ ਨੇ ਪਰ ਕੌਡੇ ਨੂੰ ਨਜ਼ਰ ਨਹੀਂ ਆ ਰਹੇ। ਐਨ ਜਦੋਂ ਤੇਲ ਖੌਲਣ ਲੱਗ ਪਿਆ ਅਤੇ ਭਾਈ ਮਰਦਾਨੇ ਨੂੰ ਚੁੱਕ ਕੇ ਕੌਡਾ ਤੇਲ ਦੇ ਤਪਦੇ ਕੜਾਹੇ 'ਚ ਪਾਉਣ ਦੀ ਤਿਆਰੀ ਕਰਨ ਲੱਗਾ ਅਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਛੁਡਾਓ। ਗੁਰਦੇਵ ਕਹਿੰਦੇ, ਕੋਈ ਨਹੀਂ ਹੌਸਲਾ ਰੱਖ, ਛੁਡਾ ਲਵਾਂਗੇ। ਭਾਈ ਮਰਦਾਨਾ ਜੀ ਕਹਿੰਦੇ, ਕਦੋਂ ਮਹਾਰਾਜ? ਜਦੋਂ ਇਹਨੇ ਤੇਲ 'ਚ ਤਲ ਦਿੱਤਾ ਫਿਰ ਈਦ ਪਿੱਛੋਂ ਦੂੰਬਾ ਫੂਕਣਾ, ਕਿਰਪਾ ਕਰੋ ਬਚਾਓ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਹੌਸਲਾ ਕਰ, ਬਚਾਉਂਦੇ ਹਾਂ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜੁਗਤ ਦੱਸ ਰਹੇ ਨੇ ਵੀ ਜਦੋਂ ਸਿੱਖ ਪੂਰਨ ਤੌਰ 'ਤੇ ਗੁਰੂ ਚਰਨਾਂ 'ਚ ਸਮਰਪਣ ਹੋ ਜਾਏ ਅਤੇ ਆਖੇ ਮਹਾਰਾਜ ਹੁਣ ਰੱਖ ਲਓ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਸਿੱਖ ਦੀ ਬਾਂਹ ਫੜ ਲੈਂਦੇ ਹਨ, ਮਹਾਰਾਜ ਹੁਣ ਮੇਰਾ ਕੋਈ ਵੱਸ ਨਹੀਂ, ਹੁਣ ਮੇਰਾ ਕੋਈ ਜ਼ੋਰ ਨਹੀਂ, ਤੁਸੀਂ ਆਪ ਕਿਰਪਾ ਕਰਕੇ ਰੱਖ ਲਓ। ਜਦੋਂ ਤੇਲ ਦੇ ਤਪਦੇ ਖੌਲਦੇ ਕੜਾਹੇ ਵਿੱਚ ਭਾਈ ਮਰਦਾਨੇ ਨੂੰ ਚੁੱਕ ਕੇ ਸੁੱਟ ਦਿੱਤਾ ਕੌਡੇ ਨੇ, ਗੁਰਦੇਵ ਦੀ ਨਿਗਾਹ ਪਈ ਅਤੇ ਤਪਦ ਕੜਾਹਾ ਬੁੱਝ ਗਿਆ, ਉਹ ਬਲਦਾ ਤਪਦਾ ਕੜਾਹਾ ਸ਼ਾਂਤ ਹੋ ਗਿਆ, ਠੰਡਾ ਹੋ ਗਿਆ, ਅਤੇ ਭਾਈ ਮਰਦਾਨੇ ਦੀ ਜਾਨ ਸੁਰਖਰੂ ਹੋ ਗਈ। ਕੌਡਾ ਹੈਰਾਨ ਸੀ, ਇੱਕਦਮ ਫਿਰ ਗੁਰੂ ਨਾਨਕ ਸਾਹਿਬ ਨੇ ਉਹਨੂੰ ਦਰਸ਼ਨ ਦਿੱਤੇ। ਪਹਿਲਾਂ ਵੀ ਉੱਥੇ ਹੀ ਖੜ੍ਹੇ ਸੀ ਪਰ ਪਹਿਲਾਂ ਕੌਡੇ ਨੂੰ ਨਜ਼ਰ ਨਹੀਂ ਆਏ, ਕਿਉਂਕਿ ਜਿਹਨੂੰ ਸਤਿਗੁਰਾਂ ਨੇ ਆਪਣਾ ਆਪ ਜਣਾਉਣਾ ਉਸੇ ਨੇ ਸਾਹਿਬ ਬਾਰੇ ਜਾਣਨਾ, ਜਿਹਨੂੰ ਨਹੀਂ ਜਣਾਉਣਾ ਕੋਲ ਖੜ੍ਹੇ ਵੀ ਦਰਸ਼ਨ ਨਹੀਂ ਹੋ ਸਕਦੇ। ਇੱਥੇ ਬਚਨ ਆਏ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਕਿ ਜਿਹਨਾਂ ਨੂੰ ਸਾਹਿਬ ਜੀ ਆਪਣਾ ਸਰੂਪ ਬਖਸ਼ਦੇ ਨੇ, ਆਪਣੀ ਸੋਝੀ ਬਖਸ਼ਦੇ ਨੇ, ਆਪਣਾ ਗਿਆਨ ਬਖਸ਼ਦੇ ਨੇ, ਉਹਨਾਂ ਨੂੰ ਅਕਾਲ ਪੁਰਖ ਦੇ ਸਵਰੂਪ ਦਾ ਗਿਆਨ
ਪ੍ਰਾਪਤ ਹੁੰਦਾ ਹੈ। ਇਹ ਸੋਝੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੇਰੇ ਗੁਰੂ ਨੇ ਕਿਰਪਾ ਕਰ

0: ਚਿੱਤ ਨੇ ਜੀ ਜੰਤ ਨੇ ਸਭ ਉਸੇ ਦੇ ਹਨ। ਉਹੀ ਸਾਰਿਆਂ ਦਾ ਸਵਾਮੀ ਹੈ, ਉਹੀ ਸਾਰਿਆਂ ਦਾ ਮਾਲਕ ਹੈ।
1: ਮਨ ਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ।
0: ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੰਦਾ ਕਿਹਨੂੰ ਆਖੀਏ ਜੇ ਉਹਦੇ ਤੋਂ ਬਿਨਾਂ ਕੋਈ ਦੂਸਰਾ ਹੋਵੇ ਤੇ ਮੰਦਾ ਆਖੀਏ। ਆਖੋ ਸਤਨਾਮ ਸ੍ਰੀ। ਇਹ ਹੈ ਬ੍ਰਹਮ ਦ੍ਰਿਸ਼ਟੀ। ਜਦੋਂ ਬ੍ਰਹਮ ਦ੍ਰਿਸ਼ਟੀ ਨਾਲ ਸਾਰੇ ਜਗਤ ਵਿੱਚ ਬ੍ਰਹਮੀ ਨਜ਼ਰ ਆਉਂਦਾ ਫਿਰ ਮੰਦਾ ਕਿਹਨੂੰ ਆਖਾਂਗੇ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੋ ਨਾ ਜਾਈ, ਰਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਕਹਿੰਦੇ ਜੇ ਸਾਰਿਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਜੋਤ ਹੀ ਨਜ਼ਰ ਆਉਣ ਲੱਗ ਪਏ ਫਿਰ ਮੰਦਾ ਕਿਸ ਨੂੰ ਆਖਾਂਗੇ। ਧੰਨ ਭਾਈ ਕਨ੍ਹੱਈਆ ਸਾਹਿਬ, ਜਦੋਂ ਜਲ ਛਕਾਉਂਦੇ ਦੁਸ਼ਮਣਾਂ ਨੂੰ ਵੀ ਛਕਾਈ ਜਾਂਦੇ, ਪਹਾੜੀਆਂ ਨੂੰ ਵੀ ਛਕਾਈ ਜਾਂਦੇ, ਮੁਸਲਮਾਨਾਂ ਨੂੰ ਵੀ ਛਕਾਈ ਜਾਂਦੇ, ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਬਿਨਾਂ ਕੋਈ ਦੂਸਰਾ ਦਿਸਦਾ ਹੀ ਨਹੀਂ ਹੈ। ਇਹ ਹੈ ਬ੍ਰਹਮ ਦ੍ਰਿਸ਼ਟੀ। ਬ੍ਰਹਮ ਦ੍ਰਿਸ਼ਟੀ ਦੇ ਵਿੱਚ ਜਦੋਂ ਸਭ ਵਿੱਚ ਗੋਬਿੰਦ ਦੀ ਜੋਤ ਨਜ਼ਰ ਆਉਣ ਲੱਗ ਪਏ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਤੇ ਫਿਰ ਮੰਦਾ ਕਿਸ ਨੂੰ ਆਖਾਂਗੇ। ਤਾਂ ਪਾਤਸ਼ਾਹ ਕਹਿੰਦੇ ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ। ਜਦੋਂ ਬ੍ਰਹਮ ਦ੍ਰਿਸ਼ਟੀ ਬਣ ਗਈ, ਸੁਰਤ ਵਿੱਚ ਬ੍ਰਹਮਾਕਾਰ ਬਿਰਤੀ ਬਣ ਗਈ, ਜਿਹਨੂੰ ਆਤਮ ਵਿਛੈਣੀ ਬੁੱਧੀ ਕਹਿੰਦੇ ਹਨ, ਆਤਮ ਵਿਛੈਣੀ ਬੁੱਧੀ ਦੇ ਨਾਲ ਸਭ ਵਿੱਚ ਜਦੋਂ ਆਤਮਾ ਹੀ ਨਜ਼ਰ ਆਉਣ ਲੱਗ ਪਏ, ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਫਿਰ ਮੰਦਾ ਕਿਸ ਨੂੰ ਆਖੀਏ, ਕਿਉਂਕਿ ਉਸ ਅਕਾਲ ਪੁਰਖ ਪਰਮੇਸ਼ੁਰ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ।
1: ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ,
0: ਇੱਕੋ ਦਾ ਹੀ ਹੁਕਮ ਵਰਤ ਰਿਹਾ, ਇੱਕੋ ਦਾ ਹੀ ਹੁਕਮ ਵਰਤ ਰਿਹਾ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਕਿਸੇ ਨੇ ਪੁੱਛਿਆ ਸੀ, ਤੁਸੀਂ ਕਹਿੰਦੇ ਹੋ ਸਭ ਕੁਝ ਹੁਕਮ 'ਚ ਹੀ ਵਰਤ ਰਿਹਾ, ਅਤੇ ਫਿਰ ਜੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਸ੍ਰੀ ਅਕਾਲ ਤਖਤ ਸਾਹਿਬ 'ਤੇ ਫੌਜਾਂ ਚੜ੍ਹ ਕੇ ਆਈਆਂ, ਫਿਰ ਇਹ ਵੀ ਤਾਂ ਹੁਕਮ 'ਚ ਹੀ ਹੋਇਆ, ਫਿਰ ਤੁਸੀਂ ਕਿਉਂ ਇੰਦਰਾ ਗਾਂਧੀ ਨੂੰ ਮਾਰਿਆ ਵੀ, ਕਿਉਂ ਜਾ ਕੇ ਫਿਰ ਉਹਦਾ ਬਦਲਾ ਲਿਆ ਜੇ ਹੁਕਮ 'ਚ ਹੀ ਹੋ ਰਿਹਾ? ਤਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਜਵਾਬ ਦਿੱਤਾ ਸੀ, ਮਾਫ ਕਰਨਾ, ਅਸੀਂ ਮਰ ਗਿਆਂ ਦੇ ਬਾਅਦ ਵਿੱਚ ਸੋਹਲੇ ਗਾਉਂਦੇ ਹਾਂ, ਇਹ ਸਾਡੀ ਫਿਤਰਤ ਹੈ, ਜੀਵਦਿਆਂ ਦੀ ਕਦਰ ਨਹੀਂ। ਗਿਆਨੀ ਸੰਤ ਸਿੰਘ ਜੀ ਦਾ ਉਹ ਅਦਬ ਸਤਿਕਾਰ ਅਸੀਂ ਉਹਨਾਂ ਦੇ ਜੀਵਤ ਰਹਿੰਦਿਆਂ ਨਹੀਂ ਕਰ ਸਕੇ, ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਭਾਵੇਂ ਉਹਨਾਂ ਨੂੰ ਪੰਥ ਰਤਨ ਦਾ ਖਿਤਾਬ ਦੇ ਦਿੱਤਾ ਗਿਆ। ਖੈਰ ਰਹੋ ਵਿਚਾਰ, ਐਸੇ ਸਤਪੁਰਸ਼ ਆਪਣੀਆਂ ਵਿਚਾਰਾਂ ਨਾਲ ਸਦੈਵੀ ਜੀਵਤ ਹੀ ਰਹਿੰਦੇ ਹਨ, ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਦੀਆਂ ਹਸਤੀਆਂ ਸਦੈਵੀ ਰਹਿੰਦੀਆਂ ਹਨ। ਅੱਜ ਵਰਤਮਾਨ ਸਮੇਂ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਕਿੰਨੀ ਦਹਿਸ਼ਤ ਹੋਵੇਗੀ ਉਹਨਾਂ ਦੀ ਕਿ ਉਹਨਾਂ ਦੇ ਉਸ ਵੇਲੇ ਦੇ ਵਰਤਾਰੇ ਦੇ ਸੰਬੰਧ 'ਚ ਇੱਕ ਫਿਲਮ ਬਣਦੀ ਹੈ ਅਤੇ ਉਹਦੇ 'ਤੇ ਪਾਬੰਦੀ ਲਾਈ ਜਾਂਦੀ ਹੈ, ਭਾਵੇਂ ਕਿ ਉਸ ਫਿਲਮ ਦੇ ਵਿੱਚ ਸੰਪੂਰਨ ਰੂਪ ਵਿੱਚ ਸੱਚਾਈ, ਜੋ ਅਸਲ ਸੱਚਾਈ, ਕਿਉਂਕਿ ਉਸ ਫਿਲਮ ਦੇ ਵਿੱਚ ਤੁਸੀਂ ਵੀ ਵੇਖ ਲਈ ਹੋਵੇਗੀ, ਦਿੱਲੀ ਨੂੰ ਬਰੀ ਕਰ ਦਿੱਤਾ ਗਿਆ, ਉਹਦੇ 'ਚ ਦਿੱਲੀ ਦਾ ਰੋਲ ਨਹੀਂ ਵਿਖਾਇਆ ਗਿਆ, ਕੇਵਲ ਪੰਜਾਬ ਦੇ ਲੈਵਲ ਦੇ ਉੱਤੇ ਜਿਹੜੇ ਪੰਜਾਬ ਦੇ ਜਰਵਾਣੇ ਜ਼ਾਲਮ ਬਿਰਤੀ ਦੇ ਲੋਕ ਸੀ, ਸਿਰਫ ਉਹਨਾਂ ਦਾ ਸਰੂਪ ਵਿਖਾਇਆ, ਪਰ ਜਿਹਦੀ ਸ਼ਹਿ 'ਤੇ ਉਹ ਕੰਮ ਕਰਦੇ ਰਹੇ ਉਹਨਾਂ ਬਾਰੇ ਵਰਣਨ ਨਹੀਂ ਹੋਇਆ। ਪਰ ਉਹ ਸ਼ਹੀਦ ਕੈਸੀ ਉੱਚ ਪਦਵੀ ਦੇ ਮਹਾਂਪੁਰਖ ਹੋਣਗੇ ਕਿ ਅੱਜ ਵੀ ਲੋਕਾਂ ਦੀਆਂ ਰੂਹਾਂ ਕੰਬਦੀਆਂ ਨੇ ਕਿ ਕਿਤੇ ਉਹਨਾਂ ਦੀ ਇਹ ਸੱਚਾਈ ਸੰਸਾਰ ਵਿੱਚ ਪ੍ਰਗਟ ਨਾ ਹੋ ਸਕੇ, ਕਿਉਂਕਿ ਉਹ ਸਦੈਵੀ ਹੋ ਗਏ, ਉਹਨਾਂ ਦੀ ਹਸਤੀ ਅੱਜ ਵੀ ਹੈ, ਸਦੈਵੀ ਹੈ, ਸਰੀਰ ਕੋਏ ਜਾ ਸਕਦੇ ਹੈ ਪਰ ਰੂਹਾਂ ਅਮਰ ਹੁੰਦੀਆਂ ਹਨ। ਜਦੋਂ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਇਹ ਕਿਸੇ ਨੇ ਪੁੱਛਿਆ ਵੀ ਜੇ ਹੁਕਮ 'ਚ 84 'ਤੇ ਹਮਲਾ ਹੋਇਆ ਦਰਬਾਰ ਸਾਹਿਬ 'ਤੇ, ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਹਮਲਾ ਕੀਤਾ ਤਾਂ ਫਿਰ ਕਿਉਂ ਬਦਲਾ ਲਿਆ ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ ਹੋਣਾ ਨੇ ਜਾ ਕੇ ਜੀ? ਤਾਂ ਉਹਨਾਂ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ ਵੀ ਉਹ ਵੀ ਤਾਂ ਫਿਰ ਹੁਕਮ ਹੀ ਸੀ, ਉਹ ਵੀ ਤਾਂ ਫਿਰ ਹੁਕਮ ਦੇ ਵਿੱਚ ਹੀ ਵਰਤਿਆ ਨਾ, ਉਹ ਵੀ ਹੁਕਮ ਤੋਂ ਬਾਹਰ ਥੋੜ੍ਹੀ ਸੀ। ਇੱਕ ਪਾਸੇ ਹੁਕਮ ਅਕਾਲ ਪੁਰਖ ਦਾ ਵਰਤਿਆ, ਤੁਸੀਂ ਕਹਿੰਦੇ ਹੋ ਹੁਕਮ 'ਚ ਹੋਇਆ ਹਮਲਾ ਅਤੇ ਫਿਰ ਉਹਦੇ ਪ੍ਰਤੀਕਰਮ ਦੇ ਵਿੱਚ ਉਹਨਾਂ ਜਰਵਾਣਿਆਂ ਨੂੰ ਸੋਧਾ ਲਾਉਣਾ ਵੀ ਤਾਂ ਅਕਾਲ ਪੁਰਖ ਦਾ ਹੁਕਮ ਹੀ ਹੈ। ਉਹ ਕਿਹੜਾ ਹੁਕਮ ਤੋਂ ਬਾਹਰ ਹੈ, ਹੁਕਮ 'ਚ ਹੀ ਵਰਤ ਰਿਹਾ ਸਾਰਾ। ਤੋ ਸੁਣਨ ਵਾਲੇ ਨਿਰੁੱਤਰ ਹੋ ਗਏ ਸੀ। ਇੱਥੇ ਗੁਰਦੇਵ ਕਹਿੰਦੇ ਸਭ ਕੁਝ ਇੱਕੋ ਹੁਕਮ ਵਰਤਦਾ, ਇੱਕੋ ਦਾ ਹੀ ਹੁਕਮ ਵਰਤ ਰਿਹਾ, ਏਕਾ ਸਿਰ ਕਾਰਾ, ਇੱਕੋ ਦੀ ਹੀ ਲਿਖਤ ਜਿਹਨੂੰ ਆਪਾਂ ਲੇਖ ਕਹਿੰਦੇ ਹਾਂ, ਇੱਕੋ ਨਹੀਂ ਸਾਰਿਆਂ ਦੇ ਮੱਥੇ 'ਤੇ ਲੇਖ ਲਿਖੇ ਹੋਏ ਨੇ। ਉਹਦੇ ਲਿਖੇ ਹੋਏ ਲੇਖਾਂ ਮੁਤਾਬਕ ਸੰਸਾਰ ਦੇ ਵਿੱਚ ਜਿਹੜੇ ਜੀਵ ਨੇ ਉਹ ਕਾਰ ਕਰ ਰਹੇ ਹੈ। ਇੱਕ ਬਚਨ ਗੁਰਬਾਣੀ ਦਾ ਆਪ ਜੀ ਨੇ ਬਹੁਤ ਵਾਰੀ ਪੜ੍ਹਿਆ ਸੁਣਿਆ, ਉਹਦੇ ਨਾਲ ਮਿਲਦੀਆਂ ਜੁਲਦੀਆਂ ਬਹੁਤ ਸਾਰੀਆਂ ਇਤਿਹਾਸ ਦੀਆਂ ਸਾਖੀਆਂ ਸੁਣੀਆਂ ਹੋਣਗੀਆਂ ਕਿ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਜਿਹੜੇ ਕਰਤਾਰ ਨੇ ਲੇਖ ਲਿਖ ਦਿੱਤੇ ਨੇ ਉਹ ਨਹੀਂ ਮਿਟਦੇ, ਉਹ ਨਹੀਂ ਮਿਟਦੇ। ਕਹਿੰਦੇ ਜੇ ਨਹੀਂ ਮਿਟਦੇ ਤੇ ਫਿਰ ਗੁਰੂ ਸ਼ਰਨ 'ਚ ਆਉਣ ਦਾ ਲਾਭ ਕੀ ਹੈ? ਪਰਮੇਸ਼ਰ ਨੇ ਕਾਨੂੰਨ ਬਣਾ ਦਿੱਤਾ, ਉਹਨੇ ਲੇਖ ਲਿਖ ਦਿੱਤੇ, ਉਹ ਆਪ ਹੁਣ ਉਹਨਾਂ ਨੂੰ ਨਹੀਂ ਮੇਟ ਸਕਦਾ, ਆਪਣੀ ਲਿਖਤ ਨੂੰ ਕਿਵੇਂ ਮੇਟੇ? ਪਰ ਉਸੇ ਪਰਮੇਸ਼ਰ ਦਾ ਰੂਪ ਹੈ ਗੁਰੂ, ਜੋ ਉਸ ਨਿਯਮ ਤੋਂ ਉੱਪਰ ਹੈ, ਜੋ ਉਸ ਕਾਨੂੰਨ ਤੋਂ ਉੱਪਰ ਹੈ, ਉਹਦੇ ਕੋਲੇ ਤਾਕਤ ਹੈ ਕਿ ਗੁਰੂ ਰੇਖ ਵਿੱਚ ਮੇਖ ਲਾ ਸਕਦਾ ਹੈ, ਗੁਰੂ ਰੇਖ ਵਿੱਚ ਮੇਖ ਮਾਰ ਸਕਦਾ ਹੈ, ਗੁਰੂ ਕੋਲੇ ਸਮਰੱਥਾ ਹੈ। ਇਸ ਵਚਨ ਨੂੰ ਸਮਝਣ ਲਈ ਸਮਝਾਉਂਦੇ ਹਨ ਕਿ ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ, ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ, ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਨਹੀਂ ਰੱਖ ਸਕਦਾ। ਅੱਗੇ ਫਿਰ ਹੋਰ ਵਚਨ ਖੁੱਲਦਾ, ਗੁਰੂ ਦੇ ਮਾਰੇ ਨੂੰ ਸਿੱਖ ਰੱਖ ਸਕਦਾ। ਜੇ ਗੁਰੂ ਨੇ ਫਿਟਕ ਪਾ ਦਿੱਤੀ ਭਾਈ ਸੱਤੇ ਬਲਵੰਡ ਨੂੰ ਤੇ ਭਾਈ ਲੱਦੇ ਪਰਉਪਕਾਰੀ ਨੇ ਰੱਖ ਲਿਆ, ਗੁਰੂ ਦੇ ਮਾਰੇ ਨੂੰ ਸਿੱਖ ਰੱਖ ਸਕਦਾ, ਪਰ ਸਿੱਖ ਦੇ ਮਾਰੇ ਨੂੰ ਫਿਰ ਗੁਰੂ ਵੀ ਨਹੀਂ ਰੱਖਦਾ। ਜੇ ਗੁਰੂ ਨੇ ਕਹਿ ਦਿੱਤਾ ਕਿ ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇਗਾ, ਇੱਟਾਂ ਪੱਕੀਆਂ ਨਿਕਲਣਗੀਆਂ, ਤੇ ਗੁਰੂ ਕੇ ਸਿੱਖ ਭਾਈ ਲੱਖੂ ਨੇ ਕਹਿ ਦਿੱਤਾ ਕਿ ਬੁੱਧੂ ਦਾ ਆਵਾ ਕੱਚਾ, ਗੁਰੂ ਨੇ ਆਪਣਾ ਬਚਨ ਸਮੇਟ ਲਿਆ, ਆਪਣੇ ਸਿੱਖ ਦਾ ਬਚਨ ਰੱਖ ਲਿਆ, ਭਾਈ ਬੁੱਧੂ ਦਾ ਆਵਾ ਕੱਚਾ ਹੀ ਨਿਕਲਿਆ। ਪਰ ਗੁਰੂ ਸ਼ਰਨ 'ਚ ਗਿਆ, ਆਖਿਆ ਹੁਣ ਇਹ ਤਾਂ ਨਹੀਂ ਮੈਂ ਬਦਲ ਸਕਦਾ, ਮੇਰੇ ਗੁਰਸਿੱਖ ਭਾਈ ਲੱਖੂ ਨੇ ਕਹਿ ਦਿੱਤਾ ਹੈ ਕਿ ਬੁੱਧੂ ਦਾ ਆਵਾ ਕੱਚਾ, ਪਰ ਤੂੰ ਗੁਰੂ ਸ਼ਰਨ 'ਚ ਆਇਆ, ਹਾਂ ਇੰਨਾ ਹੋ ਸਕਦਾ ਕਿ ਤੈਨੂੰ ਘਾਟਾ ਨਹੀਂ ਪੈਂਦਾ, ਤੇਰੀਆਂ ਉਹ ਕੱਚੀਆਂ ਅਤੇ ਪਿੱਲੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਤੋ ਗੁਰੂ ਸੁਤੰਤਰ ਹੈ। ਤੋ ਅਕਾਲ ਪੁਰਖ ਪਰਮੇਸ਼ਰ ਨੇ ਜਿਹੜੇ ਜੀਵ ਦੇ ਮੱਥੇ 'ਤੇ ਲੇਖ ਲਿਖੇ ਹਨ ਉਹ ਗੁਰੂ ਮੇਟਣ ਦੀ ਸਮਰੱਥਾ ਰੱਖਦਾ ਹੈ, ਗੁਰੂ ਬਦਲ ਵੀ ਸਕਦਾ ਹੈ, ਗੁਰੂ ਰੇਖ ਵਿੱਚ ਮੇਖ ਮਾਰ ਸਕਦਾ ਹੈ। ਇਸ ਕਰਕੇ

ਲੋਭ ਦਾ ਵਿਕਾਰ ਪੈਦਾ ਕੀਤਾ। ਲੋਭ ਆਦਿ ਕਾਮ ਕ੍ਰੋਧ ਲੋਭ ਈਰਖਾ ਵਕੀਲੀ ਦੁਵੈਸ਼ ਨਿੰਦਾ ਚੁਗਲੀ ਇਹ ਜਿੰਨੇ ਵਿਕਾਰ ਨੇ ਜੀਵਾਂ ਦੇ ਅੰਦਰ ਪੈਦਾ ਕੀਤੇ ਤੇ ਪੈਦਾ ਕਰਕੇ ਆਪ ਭਵਾਲੀ ਦਿੱਤੀਅਨ। ਭਵਾਲੀ ਦਾ ਮਤਲਬ ਭਵਾਟਣੀ। ਭਵਾਟਣੀ ਕਿਹੜੀ ਹੈ? 84 ਲੱਖ ਜੂਨੀਆਂ ਦੀ ਭਵਾਟਣੀ। ਉਹ ਵੀ ਪਰਮੇਸ਼ਰ ਨੇ ਆਪ ਹੀ ਦਿੱਤੀ ਜੀਵ ਨੂੰ। ਜੀਵਾਂ ਦੇ ਅੰਦਰ ਵਿਕਾਰ ਪੈਦਾ ਕਰਕੇ, ਲੋਭ ਪੈਦਾ ਕਰਕੇ, ਫਿਰ ਇਹਨਾਂ ਜੀਵਾਂ ਨੂੰ 84 ਲੱਖ ਜੂਨੀਆਂ ਵਿੱਚ ਭਵਾਟਣੀ ਵੀ ਉਸ

ਨੇ ਕਿਰਪਾ ਕਰਕੇ ਗੁਰਮੁਖ ਬਣਾ ਲਿਆ। ਇੱਕ ਨਾ ਤੇ ਗੁਰੂ ਨੇ ਤਰਸ ਕੀਤਾ, ਉਹਨਾਂ ਨੂੰ ਸਤਿਗੁਰੂ ਜੀ ਨੇ ਗੁਰਮੁਖ ਬਣਾ ਲਿਆ। ਜਿਨ੍ਹਾਂ ਨੂੰ ਗੁਰਮੁਖ ਬਣਾ ਲਿਆ ਉਹਨਾਂ ਨੇ ਇਸ ਵਿਚਾਰ ਨੂੰ ਬੁੱਝ ਲਿਆ, ਕਿਹੜੇ ਵਿਚਾਰ ਨੂੰ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਬੁੱਝਣ ਵਿਚਾਰਾ। ਇਹਨੂੰ ਵਿਵੇਕ ਬੁੱਧੀ ਕਹਿੰਦੇ। ਵਿਚਾਰ ਦਾ ਇੱਕ ਸ਼ਬਦ ਦਾ ਅਰਥ ਹੈ ਵਿਵੇਕ। ਵਿਵੇਕ ਜਿਹੜਾ ਨਾ ਸੱਚ ਝੂਠ ਦਾ ਨਿਰਣਾ ਕਰਨਾ, ਉਹਨੂੰ ਵਿਵੇਕ ਕਹਿੰਦੇ। ਸੱਚ ਕੀ ਹੈ ਝੂਠ ਕੀ ਹੈ ਇਹਦਾ ਨਿਰਣਾ ਕਰਨਾ ਵਿਵੇਕ ਹੈ। ਖਾਣ ਦਾ ਵੀ ਵਿਵੇਕ ਹੈ, ਵੇਖਣ ਦਾ ਵੀ ਵਿਵੇਕ ਹੈ, ਸੁਣਨ ਦਾ ਵੀ ਵਿਵੇਕ ਹੈ। ਬਹੁਤ ਸਾਰੇ ਗੁਰਸਿੱਖ ਗੁਰਮੁਖ ਪਿਆਰੇ ਖਾਣ ਦਾ ਵੀ ਵਿਵੇਕ ਰੱਖਦੇ ਆ, ਕੀ ਖਾਣਾ ਕੀ ਨਹੀਂ ਖਾਣਾ। ਪਹਿਨਣ ਦਾ ਵਿਵੇਕ ਹੈ, ਕੀ ਪਹਿਨਣਾ ਕੀ ਨਹੀਂ ਪਹਿਨਣਾ। ਵੇਖਣ ਦਾ ਵਿਵੇਕ ਹੈ, ਕੀ ਵੇਖਣਾ ਕੀ ਨਹੀਂ ਵੇਖਣਾ। ਸੁਣਨ ਦਾ ਵਿਵੇਕ ਹੈ, ਕੀ ਸੁਣਨਾ ਕੀ ਨਹੀਂ ਸੁਣਨਾ। ਵਿਵੇਕ ਮਤਲਬ ਵਿਚਾਰ। ਤੋ ਬੜੇ ਬੜੇ ਵਿਵੇਕੀ ਗੁਰਮੁਖ ਵੀ ਹਨ ਜੋ ਵਿਵੇਕ ਦੀ ਸਾਧਨਾ ਕਰਦੇ। ਉਹ ਵਿਵੇਕ ਸੂਖਸ਼ਮ, ਵਿਵੇਕ ਦਾ ਅੰਤ ਨਹੀਂ ਹੈ, ਇਕੱਲਾ ਖਾਣ ਦਾ ਵਿਵੇਕ ਨਹੀਂ। ਖਾਣ ਦਾ ਵਿਵੇਕ ਸ਼ੁਰੂਆਤ ਹੈ, ਉਸ ਤੋਂ ਅੱਗੇ ਹੋਰ ਵਿਵੇਕ ਸੂਖਸ਼ਮ ਤੋਂ ਸੂਖਸ਼ਮ ਹੁੰਦਾ ਚੱਲਿਆ ਜਾਂਦਾ। ਤੋ ਜਦੋਂ ਸੂਖਸ਼ਮ ਵਿਵੇਕ ਚਲਾ ਜਾਏ ਉਹਨੂੰ ਕਹਿੰਦੇ ਨੇ ਵਿਚਾਰ ਨੂੰ ਬੁੱਝ ਲੈਣਾ। ਜਿਹਨਾਂ ਨੂੰ ਗੁਰੂ ਸਾਹਿਬ ਨੇ ਗੁਰਮੁਖ ਕਰ ਲਿਆ ਉਹਨਾਂ ਨੇ ਇਸ ਵਿਚਾਰ ਨੂੰ

ਵੀ ਕਿਰਪਾ ਕਰਕੇ ਜਿਹਨਾਂ ਨੂੰ ਭਗਤੀ ਦਾ ਖਜ਼ਾਨਾ ਬਖਸ਼ਿਆ ਉਹਨਾਂ ਨੂੰ ਭਗਤੀ ਦਾ ਦਾਨ ਮਿਲ ਗਿਆ, ਔਰ ਜਿਹਨਾਂ ਨੂੰ ਵਾਹਿਗੁਰੂ ਨੇ ਆਪਣੀ ਭਗਤੀ ਦਾ ਦਾਨ ਦਿੱਤਾ ਉਹਨਾਂ ਦੇ ਅੰਦਰ ਫਿਰ ਸ਼ੁਭ ਗੁਣਾਂ ਦਾ ਭੰਡਾਰਾ ਪੈਦਾ ਹੋ ਜਾਂਦਾ। ਕਬੀਰ ਜੀ, ਰਵਿਦਾਸ ਜੀ ਜੈਸੇ ਮਹਾਂਪੁਰਖਾਂ ਦੇ

ਜਿਹੜੇ ਗਿਆਨੀ ਹਨ ਉਹਨਾਂ ਨੂੰ ਫਿਰ ਸਾਰਿਆਂ ਵਿੱਚ ਸੱਚ ਸਰੂਪ ਹੀ ਨਜ਼ਰ ਆਉਂਦਾ। ਇੱਕ ਤਾਂ ਹੁੰਦੇ ਮੇਰੇ ਵਰਗੇ ਕਹਾਉਣ ਵਾਲੇ ਗਿਆਨੀ ਚਾਰ ਕਿਤਾਬਾਂ ਪੜ੍ਹ ਕੇ, ਇੱਕ ਹੁੰਦੇ ਆ ਤਤਵ ਗਿਆਨੀ, ਇੱਕ ਬ੍ਰਹਮ ਗਿਆਨ ਦੀ ਅਵਸਥਾ ਨੂੰ ਪੁੱਜੇ ਹੋਏ। ਬ੍ਰਹਮ ਗਿਆਨ ਵੀ ਗੁਰੂ ਖਾਲਸਾ ਜੀ ਦੋ ਪ੍ਰਕਾਰ ਦਾ ਦੱਸਿਆ ਮਹਾਂਪੁਰਖਾਂ ਨੇ, ਇੱਕ ਹੈ ਅਪਰੋਕਸ਼ ਬ੍ਰਹਮ ਗਿਆਨ, ਦੂਸਰਾ ਹੈ ਪਰੋਕਸ਼ ਬ੍ਰਹਮ ਗਿਆਨ। ਹੁਣ ਜਿਹੜਾ ਪਰੋਕਸ਼ ਬ੍ਰਹਮ ਗਿਆਨ ਹੈ ਉਹ ਤੁਸੀਂ ਵੀ ਜਿੰਨੇ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਪਰੋਕਸ਼ ਬ੍ਰਹਮ ਗਿਆਨ, ਪਰ ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਹੈ ਉਹ ਬਾਬਾ ਬੁੱਢਾ ਸਾਹਿਬ ਦੀ ਜੈਸੇ ਬਿਰਲੇ ਗੁਰਮੁਖਾਂ ਨੂੰ ਹੈ। ਪਰੋਕਸ਼ ਬ੍ਰਹਮ ਗਿਆਨ ਕਿੱਥੋਂ ਪੈਦਾ ਹੁੰਦਾ? ਧਰਮ ਗ੍ਰੰਥਾਂ 'ਚੋਂ। ਗੁਰਬਾਣੀ ਨੇ ਸਾਨੂੰ ਦੱਸਿਆ ਵੀ ਰੱਬ ਹੈ, ਅਸੀਂ ਵੇਖਿਆ ਤਾਂ ਨਹੀਂ ਨਾ ਹਾਲੇ, ਰੱਬ ਦੇ ਦਰਸ਼ਨ ਨਹੀਂ ਕੀਤੇ, ਪਰਮੇਸ਼ਰ ਦੇ ਸਵਰੂਪ ਦੇ ਅਨੁਭਵ ਨਹੀਂ ਕੀਤਾ, ਉਹਨੂੰ ਅੰਦਰ ਸਾਕਸ਼ਾਤਕਾਰ ਨਹੀਂ ਕੀਤਾ, ਪਰ ਅਸੀਂ ਮੰਨਦੇ ਹਾਂ ਵੀ ਹੈ, ਤਾਂ ਹੀ ਧਰਮੀ ਆ ਨਾ। ਆਸਤਕ ਕਿਸ ਨੂੰ ਕਹਿੰਦੇ ਜਿਹੜਾ ਰੱਬ ਦੀ ਹੋਂਦ ਨੂੰ ਮੰਨਦਾ? ਹੁਣ ਇਹ ਪਰੋਕਸ਼ ਬ੍ਰਹਮ ਗਿਆਨੀ ਤਾਂ ਬਹੁਤ ਨੇ ਸੰਸਾਰ 'ਚ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਹਨ ਪਰ ਰੱਬ ਨੂੰ ਵੇਖਿਆ ਨਹੀਂ ਹਾਲੇ। ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਣੇ ਅੰਦਰ ਸਾਕਸ਼ਾਤਕਾਰ ਕਰ ਲਿਆ ਉਹਨੂੰ ਕਹਿੰਦੇ ਨੇ ਅਪਰੋਕਸ਼ ਬ੍ਰਹਮ ਗਿਆਨ। ਇੱਦਾਂ ਪ੍ਰਗਟ ਕਰ ਲਿਆ ਜਿਵੇਂ ਹੱਥ ਦੀ ਤਲੀ 'ਤੇ ਆਵਲਾ ਧਰਿਆ ਹੋਵੇ, ਪ੍ਰਤੱਖ ਦਿਸਦਾ, ਇੱਦਾਂ ਬ੍ਰਹਮ ਨੂੰ ਆਪਣੇ ਅੰਦਰ ਪ੍ਰਤੱਖ ਕਰ ਲਿਆ। ਉਹ ਜਿਹੜੇ ਅਪਰੋਕਸ਼ ਬ੍ਰਹਮ ਗਿਆਨੀ ਨੇ, ਇੱਥੇ ਉਹਨਾਂ ਵਾਸਤੇ ਸ਼ਬਦ ਵਰਤਿਆ ਗਿਆਨੀਆਂ ਨੂੰ ਸਭ ਸੱਚ ਹੈ, ਜਿਨ੍ਹਾਂ ਨੂੰ ਅਪਰੋਕਸ਼ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ ਹੈ ਉਹਨਾਂ ਨੂੰ ਸਭ ਸੱਚ ਸਰੂਪ ਹੀ ਨਜ਼ਰ ਆਉਂਦਾ ਹੈ। ਉਹ ਕਹਿੰਦੇ ਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਕਹਿੰਦੇ ਸਾਰਾ ਜਗਤ ਸੱਚੇ ਦੀ ਕੋਠੜੀ, ਸੱਚਾ ਇਹਦੇ ਵਿੱਚ ਵਰਤ ਰਿਹਾ, ਉਹੀ ਇਹਦੇ ਵਿੱਚ ਨਿਵਾਸ ਕਰ ਰਿਹਾ। ਉਹਨਾਂ ਗਿਆਨੀਆਂ ਨੂੰ ਸਾਰਿਆਂ 'ਚ ਸੱਚ ਸਰੂਪ ਹੀ ਨਜ਼ਰ ਆਉਂਦਾ, ਗਿਆਨੀਆਂ ਨੂੰ ਸਭ ਸੱਚ ਹੈ, ਸੱਚ ਸੋਝੀ ਹੋਈ ਉਹਨਾਂ ਨੂੰ, ਸੱਚ ਦੀ ਸੋਝੀ ਹੋ ਗਈ, ਸੱਚ ਦਾ ਗਿਆਨ ਹੋ ਗਿਆ। ਸੱਚ ਕੀ ਹੈ? ਸੱਚ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ। ਸੱਚ ਕੀ ਆ? ਅਸੀਂ ਰੋਜ਼ ਪੜ੍ਹਦੇ ਹਾਂ।

ਇਹ ਸੱਚ ਹੈ। ਅਕਾਲ ਪੁਰਖ ਦਾ ਨਾਮ ਪਰਮੇਸ਼ਰ ਤੋਂ ਵੱਖਰਾ ਨਹੀਂ। ਨਾਮ ਤੇ ਨਾਮੀ ਦੋਵੇਂ ਇੱਕ ਰੂਪ ਨੇ। ਨਾਮ ਨਾਮੀ ਦੋਵੇਂ ਇੱਕ ਰੂਪ ਹੋਣ ਕਰਕੇ ਉਹ ਆਪ ਵੀ ਸੱਚ ਹੈ, ਉਹਦਾ ਨਾਮ ਵੀ ਸੱਚ ਹੈ। ਸੱਤ ਕਿਸ ਨੂੰ ਕਹਿੰਦੇ ਹੈ? ਜਿਹੜਾ ਤਿੰਨਾਂ ਕਾਲਾਂ ਵਿੱਚ ਰਹੇ, ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋ ਸੀ ਭੀ ਸੱਚ। ਉਹ ਕੇਵਲ ਅਕਾਲ ਪੁਰਖ ਦਾ ਸਰੂਪ ਹੈ, ਉਹਦਾ ਨਾਮ ਸੱਚ ਹੈ। ਉਹਦੇ ਤੋਂ ਬਿਨਾਂ ਬਾਕੀ ਸਭ ਝੂਠ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣ ਹਾਰ, ਸਭ ਝੂਠ। ਮਿਥਿਆ ਤਨ ਤਨ ਕੁਟੰਬ ਸਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਮਿਥਿਆ ਕਿਹਨੂੰ ਕਹਿੰਦੇ? ਝੂਠ। ਮਿਥਿਆ ਕਾਮ ਕ੍ਰੋਧ ਬਿਕਰਾਲ, ਸਭ ਝੂਠ। ਕੇਵਲ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਤ੍ਰਈ ਕਾਲ ਸੱਤ ਹੈ। ਲਾਸ਼ ਚੁੱਕ ਕੇ ਲੈ ਕੇ ਜਾਂਦੇ ਤੇ ਉਦੋਂ ਕਹਿੰਦੇ ਰਾਮ ਨਾਮ ਸੱਤ ਹੈ, ਉਦੋਂ ਹੀ ਸੱਤ ਹੈ, ਅੱਗੇ ਪਿੱਛੇ ਸੱਤ ਨੀਗਾ? ਹਰ ਵੇਲੇ ਹੀ ਸੱਤ ਹੈ, ਪਹਿਲਾਂ ਵੀ ਸੀ, ਹੁਣ ਵੀ ਆ, ਅੱਗੇ ਨੂੰ ਵੀ ਰਹੇਗਾ। ਜੋ ਤਿੰਨਾਂ ਕਾਲਾਂ ਵਿੱਚ ਸੱਤ ਹੈ, ਉਸ ਸੱਚ ਦੀ ਜਿਨ੍ਹਾਂ ਨੂੰ ਸੋਝੀ ਹੋ ਗਈ, ਉਹ ਗਿਆਨੀ ਨੇ।

ਉਹਨਾਂ ਨੂੰ ਗਿਆਨੀ ਕਹਿੰਦੇ ਆ। ਗਿਆਨੀ ਦੇ ਬਾਰੇ ਜਦੋਂ ਪਰਿਭਾਸ਼ਾ ਸੁਣੀਏ ਗੁਰਬਾਣੀ 'ਚ ਬਹੁਤ ਥਾਵਾਂ 'ਤੇ ਮਹਾਰਾਜ ਜੀ ਨੇ ਗਿਆਨੀਆਂ ਬਾਰੇ ਦੱਸਿਆ। ਪੈ ਕਾਹੂ ਕੋ ਦੇਤ ਨਾ ਨਹਿ ਪੈ ਮਾਨਤ ਆਨ, ਇਹ ਵੀ ਗਿਆਨੀ ਦੀ ਪਰਿਭਾਸ਼ਾ। ਜਿਹੜਾ ਕਿਸੇ ਨੂੰ ਡਰਾਵੇ ਨਾ ਤੇ ਡਰੇ ਨਾ, ਉਹ ਵੀ ਗਿਆਨੀ ਹੈ। ਇੱਥੇ ਜਿਸ ਗਿਆਨੀ ਦੇ ਸਰੂਪ ਬਾਰੇ ਦੱਸ ਰਹੇ ਨੇ ਉਹ ਇਹ ਹੈ ਕਿ ਗਿਆਨੀਆਂ ਨੂੰ ਸਾਰਿਆਂ ਵਿੱਚ ਸੱਚ ਸਰੂਪ ਹੀ ਨਜ਼ਰ ਆਉਂਦਾ। ਭਾਈ ਸਾਹਿਬ ਭਾਈ ਕਨ੍ਹਈਆ ਜੀ ਗਿਆਨੀ ਸਨ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਗਿਆਨੀ ਸਨ, ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਮਹਾਂਪੁਰਖ ਗਿਆਨੀ ਸਨ, ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ ਮਹਾਂਪੁਰਖ ਗਿਆਨੀ ਸਨ, ਜਿਨ੍ਹਾਂ ਨੂੰ ਸਭ ਵਿੱਚ ਸੱਚ ਸਰੂਪ ਪਰਮਾਤਮਾ ਦੀ ਹੋਂਦ ਨਜ਼ਰ ਆਵੇ ਉਹ ਗਿਆਨੀ ਹਨ। ਤੋ ਗਿਆਨੀਆਂ ਨੂੰ ਸਾਰਿਆਂ ਵਿੱਚ ਸੱਚ ਹੀ ਨਜ਼ਰ ਆਉਂਦਾ, ਕਿਉਂਕਿ ਉਹਨਾਂ ਨੂੰ ਸੋਝੀ ਹੋ ਗਈ, ਉਹਨਾਂ ਨੂੰ ਗਿਆਨ ਹੋ ਗਿਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੱਚ ਹੈ, ਬਾਕੀ ਸਭ ਨਾਸ਼ਵਾਨ ਹੈ, ਬਿਰਸ ਜਾਣਾ। ਇਹ ਸਰੀਰ ਵੀ ਬਿਨਸਣ ਵਾਲਾ, ਅੱਜ ਨਹੀਂ ਤਾਂ ਕੱਲ੍ਹ। ਇਹਦੇ ਵਿੱਚ ਜੋ ਪਰਮੇਸ਼ਰ ਦਾ ਨਾਮ ਅਕਾਲ ਪੁਰਖ ਨੇ ਪਾਇਆ ਹੋਇਆ, ਬਸ ਉਹ ਸੱਤ ਹੈ। ਨਾਮ ਸਾਰਿਆਂ ਦੇ ਸਰੀਰਾਂ 'ਚ ਹੈ ਨਾ, ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ। ਸਾਡੇ ਸਰੀਰਾਂ 'ਚ ਸੱਚ ਕੀ ਹੈ? ਇਹ ਸਰੀਰ ਤਾਂ ਸੱਚ ਨਹੀਂ ਤਾਂ ਬਿਨਸਣੇ ਆ, ਜਨਮ ਤੋਂ ਪਹਿਲਾਂ ਵੀ ਨਹੀਂ ਸੀ, ਮਰਨ ਤੋਂ ਬਾਅਦ ਵੀ ਨਹੀਂ ਰਹਿਣਗੇ। ਜਿਹੜਾ ਸਰੀਰ ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਨਹੀਂ ਰਹੇਗਾ, ਉਹ ਸੱਚ ਤਾਂ ਨਹੀਂ ਹੋ ਸਕਦਾ। ਪਰ ਇਹਨਾਂ ਸਰੀਰਾਂ ਦੇ ਵਿੱਚ ਜੋ ਸੱਚ ਹੈ ਉਹ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੈ। ਉਹ ਇਹ ਸਰੀਰ ਤੋਂ ਪਹਿਲਾਂ ਵੀ ਸੀ, ਇਹ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਰਹੇਗਾ, ਉਹੀ ਸੱਚ ਹੈ। ਉਸੇ ਨੂੰ ਮੂਲ ਮੰਤਰ 'ਚ ਅਸੀਂ ਨਿਤਾ ਪ੍ਰਤੀ ਪੜ੍ਹਦੇ ਹਾਂ, ਸਾਧ

0: ਇਸ ਸੱਚ ਨਾਮ ਦੀ ਸੋਝੀ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਆਈ।
1: ਓਏ ਭੁਲਾਏ ਕਿਸੈ ਦੇ ਨਾ ਭੁੱਲਨੀ ਸੱਚ ਜਾਣਨ ਸੋਈ।
0: ਜਿਹੜੇ ਸੱਚ ਨੂੰ ਜਾਣ ਲੈਂਦੇ ਆ ਨਾ ਉਹ ਫਿਰ ਕਿਸੇ ਦੇ ਭੁਲਾਇਆ ਭੁੱਲਦੇ ਨਹੀਂ ਹਨ। ਮਾਇਆ ਸਾਰਿਆਂ ਨੂੰ ਭੁਲਾ ਲੈਂਦੀ, ਮਾਇਆ ਤਾਂ ਦੇਵਤਿਆਂ ਨੂੰ ਵੀ ਭਰਮਾ ਲੈਂਦੀ ਆ, ਉਹਨਾਂ ਨੂੰ ਵੀ ਭੁਲਾ ਲੈਂਦੀ ਹੈ, ਪਰ ਜਿਹੜੇ ਸੱਚ ਵਿੱਚ ਟਿਕ ਗਏ ਕਬੀਰ ਜੀ ਜੈਸੇ ਮਹਾਂਪੁਰਖ ਪਰਮ ਗਿਆਨੀ ਹੋ ਗਏ ਫਿਰ ਉਹ ਕਿਸੇ ਦੇ ਭੁਲਾਇਆ ਭੁੱਲਦੇ ਨਹੀਂ ਹਨ। ਉਹ ਕਿਸੇ ਦੇ ਭੁਲਾਇਆ ਭੁੱਲਦੇ ਨਹੀਂ। ਉਹ ਇਹ ਭੁਲਾਏ ਕਿਸੇ ਦੇ ਨਾ ਭੁੱਲ ਨਹੀਂ ਸੱਚ ਜਾਣਨ ਸੋਈ, ਜਿਹੜੇ ਸੱਚ ਨੂੰ ਜਾਣ ਲੈਂਦੇ

0: ਕਾਰ ਪੰਜ ਪੰਜ ਵਿਕਾਰ ਤਾਂ ਸਾਰੇ ਸਰੀਰਾਂ 'ਚ ਹੀ ਨੇ ਨਾ। ਜਿਹੜੇ ਆਤਮ ਗਿਆਨੀ ਨੇ ਪੰਜ ਤਾਂ ਉਹਨਾਂ ਵਿੱਚ ਵੀ ਵਰਤਦੇ ਆ, ਪਰ ਉਹਨਾਂ ਦੇ ਵਿੱਚ ਉਹ ਕੰਟਰੋਲ ਵਿੱਚ ਵਰਤਦੇ ਆ, ਉਹਨਾਂ ਦੇ ਕਾਬੂ 'ਚ ਵਰਤਦੇ ਆ। ਗੁਰਬਾਣੀ ਦਾ ਮਾਹ ਵਾਕ ਹੈ ਕਿ ਜਿਹੜੇ ਪੰਜ ਵਿਕਾਰ ਸਾਰੀ ਦੁਨੀਆਂ 'ਤੇ ਭਾਰੂ ਨੇ, ਦੁਨੀਆਂ ਨੂੰ ਆਪਣੇ ਕਾਬੂ 'ਚ ਕਰਕੇ ਰੱਖਦੇ ਆ, ਉਹ ਪੰਜ ਵਿਕਾਰ ਰਾਮ ਜਨਾ ਕੇ ਪਾਣੀ ਹਾਰ ਰੱਬ ਦੇ ਪਿਆਰਿਆਂ ਦੇ ਘਰ ਵਿੱਚ ਪਾਣੀ ਢੋਣ ਦਾ ਕੰਮ ਕਰਦੇ ਆ, ਉਹਨਾਂ ਦੇ ਸੇਵਕ ਨੇ। ਯਾਨੀ ਕਿ ਉਹਨਾਂ ਨੇ ਪੰਜਾਂ ਨੂੰ ਆਪਣੇ ਕਾਬੂ ਕਰ ਲਿਆ। ਇੱਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਪੰਜ ਵਰਤਦੇ ਨੇ ਉਹਨਾਂ ਵਿੱਚ, ਪੰਚੇ ਵਿਚਾਰੀ, ਪਰ ਬੜੇ ਵਿਚਾਰ ਦੇ ਵਿੱਚ ਉਹਨਾਂ ਦੇ ਕਾਬੂ 'ਚ ਰਹਿੰਦੇ ਆ, ਉਹਨਾਂ ਦੇ ਕੰਟਰੋਲ ਵਿੱਚ ਰਹਿੰਦੇ ਹਨ।
1: ਨਾਨਕ ਬਿਨ ਸਤਿਗੁਰ ਵਸ ਨਾ ਆਵਨੀ, ਨਾਮ ਹਉ ਮੈਂ ਮਾਰੀ।
0: ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਅਖੀਰਲੀ ਪੰਗਤੀ 'ਚ ਫੁਰਮਾਨ ਕਰਦੇ ਨੇ ਵੀ ਸਤਿਗੁਰਾਂ ਤੋਂ ਬਿਨਾਂ ਇਹ ਪੰਜੇ ਵਿਕਾਰ ਵਸ ਵਿੱਚ ਨਹੀਂ ਆਉਂਦੇ। ਜਿਹੜੇ ਗੁਰੂ ਦੇ ਦਿੱਤੇ ਹੋਏ ਨਾਮ ਦੁਆਰਾ ਆਪਣੇ ਹਿਰਦੇ ਵਿੱਚੋਂ ਹਉ ਮੈਂ ਨੂੰ ਮਾਰ ਲੈਂਦੇ ਹਨ, ਉਹ ਇਹਨਾਂ ਪੰਜਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ। ਇੱਥੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਰਥ ਪ੍ਰਦਾਨ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਫਤਿਹ।
1: ਗੁਰੂ ਪਿਆਰੀ ਸਾਹਿਬ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਕੱਲ ਸ਼ਾਮ ਦੇ ਦੀਵਾਨ ਜੋ ਅਖੰਡ ਕੀਰਤਨ ਹੋਵੇਗਾ, ਸ਼ਾਮੀ ਤਕਰੀਬਨ 6:30 ਵਜੇ ਤੋਂ ਲੈ ਕੇ ਰਾਤ 9 ਵਜੇ ਤੀਕਰ। ਸੋ ਇਸੇ ਤਰ੍ਹਾਂ ਜਿਹੜੀ ਸ਼ਨੀਵਾਰ 9 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਦੇ ਐਤਵਾਰ ਅੰਮ੍ਰਿਤ ਵੇਲੇ ਤੀਕਰ ਜੋ ਰੈਣ ਸਭਾਈ ਕੀਰਤਨ ਹੋ ਰਹੇ ਹਨ, ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਨਾਲ ਨਾਲ ਜੋ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੁਣ ਸਮਾਗਮ ਹੋ ਰਹੇ ਹਨ। ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਤ ਸਾਹਿਬ ਆਰੰਭ ਹੋ ਰਹੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਨਾਲ ਨਾਲ ਭਾਈ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜਥਾ ਵੀ ਹਾਜ਼ਰੀ ਭਰੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਤੂ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਸੁਵਾਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਜ।

ਤੇਰੇ ਭਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਗਾ ਜਮ ਲਜਾਏ ਕਿਰਪਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਂ ਕਿ ਸੇਵ ਨ ਬਿਥੀ ਜਾਸੀ ਅਨੰਤ ਕਰੇ ਤੇਰੇ ਦਾਸਾ ਚ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਨਾਈ ਰਾਮ ਨਾਮ ਔਖ ਦੀ ਆਈ ਕਲ ਬੁਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾ ਸਭ ਵਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨ ਛੁਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੂ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉ ਆਰੀ ਜਿ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਅੜੇ ਸੰਭਾਲੀਅਨ ਦੇਖੇ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵਾਇ ਤਸਤਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋ ਐਸਾ ਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵੜਾਈ ਤੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾਉ ਤਿੱਥੇ ਵਾਰੀ ਮਾਹੁਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਉ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਈ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ ਸਹਿਸ ਮੂਰਤ ਨਨਾ ਇਕ ਤੋਹੀ ਸਹਿਸ ਪਦ ਬਿਮਲ ਨਨੇਕ ਪਦ ਗੰਧ ਬਿਨ ਸਹਿਸ ਤਵ ਕੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਜਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰਿ ਚਰਨ ਕਮਲ ਮਕਰ ਅੰਦਲੋ ਵਿਤ ਮਨੋ ਅੰਦਨੋ ਮੋਹਿ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਪਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਰਸਾਧ ਨੇ ਜਾਣਿਆ ਤਿਨੇ ਅੰਤਰ ਹਉਮੈ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁਪਾਵੈ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੁਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹਾ ਆਇਆ ਗੈ ਬਸਨ ਸੁਹੇਲਾ ਔਦ ਘਟੈ ਦਿਨ ਸਿਰੇ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਏ ਪਿਆਵੈ ਇਹੋ ਰਸੇ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਚਿਓ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮੈਲ ਪਾਓ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ ਅੰਤ

ਵਾਹਿ ਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहगुरु वाहगुरु वाहगुरु वाहगुरु वाहगुरु वाहगुरु वाहगुरु।

Wah guru, wah guru, wah guru, wah guru, wah guru, wah guru,

ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ।

ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕੇ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰਾ ਮੁੱਛਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝਾ, ਪ੍ਰਭ ਕੈ ਸਿਮਰਨ ਸਭ ਕੇ ਸੁੱਜਾ।

ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧੰਨ ਬੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨਗੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਾਰਬੁਕਾਰੀ ਪ੍ਰਭ ਗੋ ਸਿਮਰੇ ਤਨ ਸਤਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵੇ

स्वतमेतनापाई मन उहा नाम तेरा संसाहाई जय महाप्यान दूत जम दला

ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਪ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸ ਤਰੈ

ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੇਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਵੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਘਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰਾ ਚਰ ਜੀਵੈ ਮਹ ਉਦਾਸ ਤਪੀਸਰ ਥੀ ਵਾਇ ਅਗਨ ਮਾਇ ਹੋਮਤ ਪ੍ਰਾਨ ਕਨਕ ਸਵਹਿਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਧ ਸਾਧਨ ਨਿਮਖ ਨਿਮਕਰ ਸਰੀਰ ਖਟਾਵੈ ਤੋ ਵੀ ਹੋਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ

ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਗ ਸਹਿਨ ਮੁਖ ਪਿਆਉ ਬੈਠ ਖਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸਿੱਜੈ ਜੇ ਪ੍ਰਸਾਦ ਧਰ ਪੁਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਹਸੈ ਜੇ ਪ੍ਰਸਾਦ ਪੀਵੇ ਸੀਤਲ ਜਰਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

ਜੋ ਠਾਕੁਰ ਸਦ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾਗੀ ਟਹਿਲ ਪਾਵੇ ਦੁਰਗੇ ਮਾਨ ਦਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਦਿਆ ਗੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਦਸਗਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਸ਼ਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਨ ਬਾਲ ਤਨ ਸਵਾਹਾ ਗਲ ਪਾਥਰ ਕੈਸੇ ਤਰਾ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰਕੇ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸ ਗਈਏ ਤੋ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੇ ਗੁੰਗ ਜਦਨ ਕਰੈ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾ ਉਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬੈ ਰਾਹੀ ਤਾਸਿਓ ਪ੍ਰੀਤ

ਧਰੋਈਆ ਹੋ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ

ਬਿਰਗੀਸ਼ਾਇਆ ਸੁਰੰਗ ਲਾਵਿਓ ਬਿਰਥਿਓ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾ ਲਪਟਰਿਓ ਤੈ ਅੰਧ ਅੰਧਾਰ ਬਿਠਾਊ ਸਿਉ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕਿਹੇ ਮਨ ਹਰਕੇ ਨਾਮ ਕੀ ਬਰੀ ਸੁਖਦਾਈ ਕਰ ਕਿਰਪਾ ਨਾਨਕਾ ਬਲੈ ਲਾਈ ਮਿਥਿਆ ਧਨ ਧਨ ਕੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਾਤ ਹਸੀ ਆਸੂ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਭ ਕੋ ਹਿਰੇ ਮਿਥਿਆ ਨੇਤਰ ਪੇ

ਸਭਨਾ ਕਰੇ ਆਪਦ ਜਾਪਦ ਜਨਮੈ ਮਰੈ ਸਿਕੇਂਦਰ ਵਸੇਂਦਰ ਅੰਕਾਰ ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਭਾਵ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਤਿਸ ਲੈ ਲੜਦਾਏ ਤਾਂ ਧਨੰਤਰ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ

ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੁਵਿਜੈ ਮਨਾਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਸਬ ਕੋ ਮਾਨੇ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ

ਤੇਰੇ ਸਗਲ ਛਿਦਰ ਢਾ ਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਜੁਗੋ ਨਾ ਬਾਹੂ ਚੇ ਮਨ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਹੀ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਪਹਿ ਰੀਜੈ ਮੰਤ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵਹਸਤ ਸਵਾਰੀ ਮੰਤ ਸ ਪ੍ਰਭ ਕੋ ਕਬੂ ਨਾ ਬੇਸਾਰੀ ਜੇ ਪ੍ਰਸਾਦ ਬਾਹਕ ਮਿਲਕਤ ਨਾਰਾਕ ਪ੍ਰੋਏ ਪ੍ਰਭ ਬਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾਠ ਪਹਿਰ ਕਰਤ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ

ਮਹਿਲ ਪਹੁੰਚਾ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਗੁਰ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਸ਼ਗਾਰ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰਾਇ ਸਾਧਕ ਸੰਗ ਨਰਕ ਪਰ ਹਰਾਇ ਸਾਧਕ ਸੰਗ ਇਹਾਂ ਉਹਾਂ ਸੁਵੇਲਾ ਸਾਧ ਸੰਗ ਵਿਛੜ ਤਰਮੇਲਾ।

ਸਲੋਕ ਉਹ ਸਤ ਕਰਿਆ ਰੇ ਗਜਨ ਅੰਤਨਾ ਬਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਾਈ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸੁਰੋਤੇ ਕਈ ਕੋਟ ਤਬੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਭਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਗਾਂਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤ ਮਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰਹੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਹੇ ਕਈ ਕੋਟ ਪਾਥਰ ਬ੍ਰਿਖ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵਦਾਨ ਇੰਦਰ ਸੇਰ ਛਤਰ ਸਗਲ ਸਮੱਗਰੀ ਆਪਣੇ ਸੁਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਸਿਰ ਜੀਵੇ ਕਈ ਕੋਟ ਗਿਰੀ ਮੇਹਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭਤੇ ਨੇਰਾ ਸਭ ਹੂੰਤੇ ਦੂਰ ਨਾਨਕਾ ਅਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੁਨੀ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਲਵੰਤ ਕਈ ਕੋਟ ਮਾਇਆ ਮੈਂ ਚਿੰਤ

ਕਈ ਕੋਟ ਦਰਸ਼ਨ ਪ੍ਰਭਿਆਸ ਤਿੰਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਾਥ ਸੰਗ ਪਾਰ ਬ੍ਰਹਮ ਦਿਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਾਰ ਕਈ ਵਾਰ ਵਸਰਿਓ ਬਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿੰਨੇ ਬਾਬਾਂਤ ਪ੍ਰਭ ਤੇ ਬ੍ਰਹਮਾਏ ਸਮਾਤ ਅਕਾਂਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨੋ ਵਤਾਤਮ ਵਰਗਾਸ ਕਈ ਕੋਟ ਸਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਥ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ

ਸਕਦੇ ਭੂਵਨ ਬ੍ਰਹਮ ਪ੍ਰਕਾਸ਼ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈਸ ਕਾ ਬਲ ਨਾਈ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋਤ ਸੁਭਾਵੇ ਸੋਇ ਫੰਦੀਓ ਕਬੂ ਊਚ ਨੀਚ ਮੈਂ ਬਸੈ ਕਬੂ

ਨਿਰਪ੍ਰਸਾਦਨਾਨਕ ਸੱਚ ਕਹਾ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਇਸ਼ਨਾਨ ਕਬੂ ਸਿ ਸਾਧੁ ਕਮੂ ਗਿਆਨ ਕਮੂ ਕੀਟ ਹਾਸਤ ਪਤੰਗ ਹੋਏ ਜੀਆ ਅਨਕ ਜੋਨ ਪਰ ਮੈਂ ਪਰਮੀਆ ਨਾ ਨਰਬਜ ਸਵੰਗੀ ਦਿਖਾਵੇ ਜੋ ਪ੍ਰਭਾਵੇ ਤਿਮਨ ਚਾਵੇ

ਜੋਨ ਪ੍ਰਭਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ ਕਰ ਕਿਰਪਾ ਸਕੇ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਏ ਕਰ ਕਰਵਾਵੈ ਤ੍ਰਿੰਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਬਲ ਭੀਤਰ ਤੱਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਰਮੇ ਹੋਏ ਜਾਏ ਪਸਮੰਤ

ਸੰਦਗਾ ਦੁਖੀ ਇਉਂ ਬਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ। ਸੰਦਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨੇ ਧਰਾਪੈ। ਸੰਦਗਾ ਦੁਖੀ ਛੁਟੇ ਅਕੇਲਾ ਜੋ ਬਵਾੜ ਤਿਲ ਖਿਤ ਮਾਹੇ ਦੁਹੇਲਾ। ਸੰਦਗਾ ਦੁਖੀ ਧਰਮ ਤੇ ਰਹਿ ਸੰਦਗਾ ਦੁਖੀ ਸਦਮਥਿਆ ਕਹਿਤ ਕਿਰਤ ਨਿੰਦਕਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ। ਸੰਦਗਾ ਦੁਖੀ ਬਿਗੜੋ ਬਹਿ ਜਾਏ ਸੰਦਗੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਦਗਾ ਦੁਖੀ ਸਦਾ ਸਹਿਕਾਈਐ ਸੰਦਗਾ ਦੁਖੀ ਨਾ ਮਰੈ ਨਾ ਜੀਵਾਈਐ। ਸੰਦਗੇ ਦੁਖੀ ਕੀ ਪੁੱਜੇ ਨਾ ਆਸਾ ਸੰਦਗਾ ਦੁਖੀ ਉੱਠ ਚਲੇ ਨਿਰਾਸਾ। ਸੰਦਗਾ ਦੁਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੇ ਸੱਚਾ ਸੋਏ।

ਜਲ ਮਥਾ ਪਟਭਾਗੀ ਤੇ ਜਮ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮੰਤਰ ਮੁਖ ਬੋਲੇ ਅਲ ਮੁਖੀ ਸਦਾ ਸਦਾ ਜਾਨੋ ਦੇ ਸੁਖੀ ਏਕ ਹੋਏ ਏਕ ਪਛਾਣੈ ਇਤ ਦੁਖੀ ਹੋ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਦਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਗਾਇਤ ਸਰਬ ਰੋਗ ਤਿਉਹਾਰ ਜਨ ਰਹਿਤ

ਕਹੋ ਕਿਸ ਤੇ ਡਰਾ। ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸਿੱਜਿਆ ਗੁਰਪ੍ਰਸਾਦ ਤਤ ਸਭ ਬੁੱਝਿਆ। ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖ ਮਸੋਈ ਅਸੂਲ। ਨਾ ਕਿ ਜਨਮੈ ਨਾ ਕੁਛ ਮਰੇ ਆਪਨ ਚਲਤ ਆਪ ਹੀ ਕਰੈ। ਆਪਨ ਜਾਮਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਉਥਾਪ। ਅਵਿਨਾਸ਼ੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ। ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸ਼ੋਭਾ ਬੰਤ ਸਗਲ ਸੰਸਾਰ ਦਰੇ ਤਨਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਰ ਗੁਰ ਕਾ ਸ਼ਬਦ ਜਪੇ ਨਿਹਾਲ। ਉਨਕੀ ਸੇਵਾ ਸੋਈ ਲਾਗੇ ਸਨੂ ਕਿਰਪਾ ਕਰੇ ਬੜ ਭਾਗੈ। ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਉਤਮ ਕਰਮਾਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਏ ਸਮਾਏ ਹੋਏ ਸੁਖ ਨਿਧਾਨ।

ਰਾਸ਼ਟਰਪਤੀ ਟੂਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਬੇਬਰਤ ਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਦਸਤ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭਿਆ ਪਿਆ।

ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਿਮੁਖ ਕਹਿਤ ਸੱਚ ਹੀ ਸੱਚ ਆਗਾ।

ਭਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨ ਖਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਬਾਦਾਲ ਨਾਮ ਕੇ ਧਾਰੇ ਸਗਲੇ

ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਇਆ ਸਵਾਣੀ ਸਤਿਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤਿਕਰਣੀ ਨਿਰਮਲ ਨਿਰਮਲੀ ਜਿਸ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾ ਸਤਨਾਨ ਗੁਰ ਤੇ ਪਾਈ।

ਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਦਰਸ਼ਨ ਸਤ ਸਤ ਬੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸੰਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾਸੁਰੂ ਬਿਰਦੇ ਜਿਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਬਹਿ ਤੇ ਨਿਰਭੋਇ ਬਸਾਨਾ ਸਿਵ ਜਾ ਤਿਸ ਮਾਹੇ ਸਮਾਨਾ ਬਸ ਮਾਏ ਲੈ ਬਸ ਗਡਾਈ ਤਾਗੋ ਭਿੰਨਾ ਕਹਿ ਨਾ ਜਾਈ

ਨਾਨਕ ਸੋ ਸੇਵਕ ਗੁਰ ਕੀਮਤ ਲਏ ਬੀਸ ਬਿਸਵਿਆ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਥ ਜਾਣੈ ਸੋ ਸਤਿਗੁਰ ਜਿਰਦੈ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਬਨਿਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਏਕਿਆ ਬਨਹੀ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ

ਔਚਤ ਪ੍ਰਾਣੀ ਅਗੰਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਵਿਧਾਈ ਤਾਂ ਕਿ ਕੀਮਤ ਕਰੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਤਵਰ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪ੍ਰਕਾਰ।

ਤੇ ਨਾਨਕ ਭਰਮੋ ਦੁਖ ਤੈਥੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਜੂਕਾ ਨਿਰਭਉ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਭਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਜਾ ਸਰਮ ਨਿਰਗੁਣ ਆਪ ਸਰਗੁਣ ਪੀ ਵਹੀ ਕਲਾ ਧਾਰਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ।

ਬਸ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰਨ ਸਦਾ ਸੁਖ ਪਾਓ ਪਾਵਨ ਸੇ ਪੂਰਨ ਹੋਏ ਆਸ ਭਗਤ ਪਾਇ ਆਤਮ ਪ੍ਰਕਾਸ਼ ਤਿਤਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਅਰਗੀ ਭਗਤ ਕਰੋ ਮੱਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਮੇ ਮੂਰਖ ਮਨਾ ਸੁਧ ਮੀਤ ਕੁਟਮ ਅਰ ਬਨ ਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰਨ ਤੇ ਕਹਾਓ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀਏ ਤਸ ਬੁਜੇ ਨਾ ਬੇਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੋਂ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀ

ਸਰਨਾਮ ਸੰਭਾਲ ਛਾਠ ਸਿਆਨ ਸਾਠ ਸਿਆਨ ਸਗਲੇ ਮਰਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਬੇਵਹਾਰੀ ਹਾਂ ਸੁਖਦਰ ਗਿਆ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਰ ਆਹੇ ਏਕ ਸਿਮਰ ਏਕੋ ਮਨ ਆਹੇ ਏਕਸ ਗੇ ਗੁਣ ਗਾਓ ਅਨੰਦ ਮੰਦਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭ ਆਪ।

ਸਹਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ

ਪ੍ਰਭਗੀਤ ਸੁਮਾ ਸੁਖ ਹੋਏ ਅਰਸ ਬਾਵੇ ਬਿਰਲਾ ਗੋਏ ਜਨ ਚਾਖਿਆ ਸੇ ਜੰਤਰ ਬਥਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਪਜੇ ਚਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਵਰਗਾ ਸੰਦਿਲ ਨਿਵਲਾਗ ਬੜੇ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਈ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਬਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ ਕਾਢ ਮੁਗ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ।

ਪਾਲ ਸਰਬ ਘਟਾਂ ਕਰਤ ਪਰਤ ਪਾਲ ਆਦਿ ਪੁਰ ਕਾਰਨ ਕਰਤਾਰ ਭਗਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀ ਤਮ ਨਿਰਗੁਣ ਯਾਰ ਨੀਚ ਅਜਾਨ ਨਾਨ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਗੁੰਠ ਮੁਕਤ ਮੋਖ ਪਾਏ ਏਕ ਨਮ ਖਰਕੇ ਗੁਣ ਗਾਇ ਅਨਕ ਰਾਜ ਭੋਗ ਵਡਿਆਈ ਅਰਗੇ ਨਾਮ ਕੀ ਕਥਾ ਮਨ ਭਾਈ ਭਉ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਸੋ ਕਰਨੀ ਸੋ ਬਾਤਰ ਮੰਦਿਰ ਤੇ ਬਸੇ ਪੂਰਨ ਗੁਰਮੰਤ ਸਾ ਸੰਗ ਪ੍ਰਭ ਦੇਹੋ ਨਿਵਾਸ

ਉਹ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵਿਤਾਂ ਸਿਰਠ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਇਆ ਆਪ ਨੂੰ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਇਆਲ ਅਨਾਥ ਹੋ ਨਾਥ ਜਿਸ ਰਾਕੇ ਤਿਸ ਕੋਈ ਨਾ ਮਾਰੇ ਸੋ

ਜਾ ਤਿਸਤੇ ਦੂਰ ਗਾਂ ਗੋ ਜਾਏ ਪਰੇ ਰਾਖਨ ਹਾਰ ਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਇ ਨਾ ਪਾਉਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪ੍ਰੇ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।

ਸਾਰੀ ਕੀ ਨੀ ਮਾਇਆ ਸਭਗੇ ਮਤ ਆਲਪ ਤੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹਾ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਰੇ ਸਮਾਏ ਇਸੇ ਹੋਏ ਸੋ ਰਾਹੀ ਬੁਰਾ ਉਰਾ ਕਹਾਉ ਕਿਨਾ ਕਛ ਕਰਾ ਆਪ ਭਲਾ ਕਰ ਤੂੰ ਤਤ ਨਿੱਖੀ ਆਪੇ ਜਾਣੇ ਆਪਣੇ ਜੀ ਕੀ ਆਪ

ਤਨ ਕਿਆ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਵ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ।

ਕਾਮੇ ਪਜਹੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ

ਗੁਰੂ ਨਾਲ ਹੀ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਭਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੀ ਮੱਤੇ, ਸ੍ਰੀਮੁਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਆਓ ਹੁਣ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭੁਪਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਜਥੇ ਸਮੇਤ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਅੱਜ ਸ਼ਾਮ ਦੇ ਜੋ ਅਖੰਡ ਕੀਰਤਨ ਸਮਾਗਮ 6:30 ਤੋਂ ਲੈ ਕੇ ਰਾਤ 9 ਤੱਕ ਹੋਣਗੇ, ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਅਤੇ ਸ਼ਨੀਵਾਰ ਜੋ ਰਾਤ 9 ਤੋਂ ਲੈ ਕੇ ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਤੱਕ ਰਹਿਣ ਸਭਾਈ ਕੀਰਤਨ ਹੋ ਰਹੇ ਹਨ। ਅਤੇ ਨਾਲ ਹੀ ਜੋ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਜੋ ਸਮਾਗਮ ਹੁੰਦੇ ਹਨ, ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸਾਰਾ ਦਿਨ ਹੀ ਜੋ ਦੀਵਾਨ ਸਜਣਗੇ, ਨਾਲ ਹੀ ਆਪਣੇ ਕੋਲ 3 ਵਾਸਤੇ ਭਾਈ ਲਖਵਿੰਦਰ ਸਿੰਘ ਸੋਹਲ ਦਾ ਢਾਡੀ ਜੱਥਾ ਵੀ ਪਹੁੰਚ ਰਿਹਾ ਹੈ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੀ ਕੁਦਰਤ ਸਾਜੀ ਕਰਾ ਸੰਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰੇ ਪਸਾਓ ਤੂੰ ਜਾਨੋ ਸਭ ਸੇ ਦਿਲ ਸਜਿੰਦ ਖੁਆ ਕਰਿਆ ਸੰਡਿਠੋ ਚਾਓ ਕਰਿਆ ਸੰਡਿਠੋ ਚਾਓ।

ਹਰ ਲਿਆ ਉੱਥੇ ਸੱਚੇ ਸੱਚ ਨੇ ਬੜੇ ਤੈਨੂੰ ਅੱਖ ਖੜੇ ਜਜ਼ਮਾ ਲਿਆ ਥਾਓ ਨਾ ਪਾਇਨ ਕੂੜਿਆ ਮੂੰਹ ਕੱਲ ਦੁੱਧ ਚਾਲਿਆ ਤੇਰੇ ਨਾਲ ਕਿਸੇ ਜਿਨ ਗਏ ਹਾਰ ਗਏ ਸਿੱਖ ਗਨਵਾ ਲਿਆ।

ਪਿੰਨ ਭੋਗ ਭੋਗ ਕਹਿ ਭਸਮੜ ਭੋਰ ਸਦਾਇਆ ਵੱਡਾ ਹਾਉ ਦੁਨੀਦਾਰ ਕਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤਵਾ ਚ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੇ ਪਾਉਂਦੀ ਹੁਣ ਸੁਣੇ ਕਹਿ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ ਗਵਾਇਆ।

ਕਰੇ ਜੇ ਆਪਣੀ ਤਨ ਤ੍ਰੀ ਸਤਿਗੁਰ ਪਾਇਆ। ਇਹ ਜੀ ਬਹੁਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜਿਵੜਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ। ਸਤਿਗੁਰ ਮੇਰੇ ਸਤ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ। ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਤੁਹਾਡੇ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਓ, ਸਤਿਗੁਰ ਵਿਚਾਰ ਬਿਰਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚੇ ਸਿਉ ਚਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ।

ਤੁਹਾਡੀ ਸੇਜ ਕੀਤੇ ਸੰਦੋਕੀ ਜਿਹਨੇ ਸੱਚੇ ਸੱਚ ਤੇ ਆਇਆ ਉਹਨੀ ਮੰਦੇ ਪੈਰ ਨੇ ਰੱਖੋ ਕਰ ਸੁਕਰ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਗਲਾ ਮਿੱਥ ਦੇਵੇ ਚੜਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ।

ਸੱਚਾ ਸਾਹਿਬ ਇੱਕ ਦੂਜੇ ਨੇ ਸੱਚ ਸੱਚ ਵਰਤਾਇਆ ਜਿਸ ਤੋਂ ਹੁੰਦੇ ਤੁਸੀਂ ਮਿਲੇ ਸੱਚ ਜਿਸ ਤੋਂ ਹੁੰਦੇ ਤੁਸੀਂ ਮਿਲੇ ਸੱਚ ਤੱਕ ਨਹੀਂ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸਤ ਨੂੰ ਜਾਣ ਵੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਤੇ ਤੇਰੇ ਮਨ ਭਾਉਂਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾਂ ਬਾਰ ਦਾ ਢੋਨ ਲੈਣੀ ਧਾਵਦੇ ਇੱਕ ਮੁੱਲ ਬਚਨਾ ਪਣਾਉਣ ਹੁੰਦਾ ਆਪ ਗਣਾਇਂਦੇ ਹੁਣ ਢਾਡੀ ਕੰਨੀਤ ਜਾਤ ਹੋਰ ਤੁਮ ਜਾਤ ਸਦਾਇਂਦੇ ਤਿੰਨ ਮੰਗਾ ਜਿੱਤ ਜਿੱਤ ਇਹੋ ਜਿਹੇ ਤਿੰਨ ਮੰਗਾ ਜਿੱਤ ਜਿੱਤ ਇਹ।

ਲਿਖਾ ਜੇ ਮਿਲੇ ਤਾਂ ਮਸਤਕ ਲਾਈਏ ਕੋੜਾ ਲਾਚ ਛੱਡੀ ਹੋਏ ਕਮਨ ਅਲਾ ਫਤਿਹ ਆਈਏ ਫਲ ਤੇ ਵੇਹ ਪਾਈ ਜੇ ਵੇਹ ਘਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੋੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈ।

ਪੁੱਤਰ ਕਰਮ ਦਿਨਾਂ ਕੋ ਤੁਧ ਪਾਇਆ ਤਾਂ ਤਨੇ ਕਿਸਮ ਧਿਆਇਆ ਵਾ ਇਹਨਾਂ ਜਨਤਾ ਕਾ ਵਸ ਕਿਸਮੇ ਤੁਧ ਵੇਖੀ ਜਗਤੀ ਪਾਇਆ ਇੱਕ ਨਾ ਨੁੱਤ ਵੇਲੇ ਕਾ ਪੁੱਤ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਸਤਿ ਸਮਾਇਆ ਸਹਿਜੇ ਸਤਿ ਸਮਾਇਆ।

ਪਦਾਰਥਾਂ ਵਿੱਚ ਸਾਧਨ ਮਾਰੀਏ ਜੇ ਹੱਕਾਂ ਦੇ ਕਾਰਨ ਤਵੇ ਹੋਣਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਤਰਕੇ ਗਿਆ ਹਾਰੀਏ ਪੜਿਆ ਤੇ ਵਿਚਾਰ ਕੇ ਵਿਚਾਰੀਏ ਮੋਹ ਚੱਲੇ ਸੋ ਅੱਗੇ ਮਾਰੀਏ ਮੋਹੇ ਚੱਲੇ ਸੋ ਅੱਗੇ ਮਾਰੀਏ।

ਹੋੜੀ ਸਤਿਗੁਰੂ ਬਟੋਵਾਰ ਜਿਤ ਜਿਤ ਮਿਲਿਆ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੇ ਇੰਨੇ ਨੇ ਤੇਰੇ ਜਗਤ ਨੇ ਹਾਲਿਆ ਖਸਮ ਜੋੜ ਦਿੱਤੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਝ ਥਾਵਰ ਲੈ ਕੇ ਨਵੇਂ ਚਾਰਿਆ ਕਰ ਕਿਰਪਾ ਪਾਰ ਉਤਾਰ।

ਬੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਭਾਵਨਾ ਹੁਕਮ ਕੀਵਨ ਭਾਵ ਦੇ ਰਹਿ ਭੀੜਾ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤੇ ਦਿਸ਼ਾ ਖਰਾ ਡਰਾਵਣਾ ਕਰ ਉਗਣ ਬਚੋ ਤਾਵਣਾ।

ਗੁਰਬਾਣੀ ਸਾਹਿਬ ਹੋਏ ਦਇਆਲ ਕਿਰਪਾ ਕਰਕੇ ਸਾਈ ਕਰ ਕਰਾਏ ਸੀ ਸੋ ਸੇਵਕ ਸੇਵਾ ਕਰ ਜਿਸ ਹੁਕਮ ਬਣਾਏ ਸੀ ਹੁਕਮ ਨੇ ਹੋ ਪ੍ਰਵਾਨ ਤੇ ਕਿਸਮ ਦਾ ਮਹਿਲ ਪਾਏ ਸੀ ਕਿਸਮੇ ਭਾਵੇ ਸੋ ਕਰ ਮਨੁ ਚਿੰਦਾ ਸੋ ਫਲ ਪਾਏ ਸੀ ਤਾਦਰ ਕੇ ਫਾਇਦਾ ਜੈਸੀ ਤਾਦਰ ਕੇ

ਔੜ ਚਿਤੇਂਦਰ ਸਭ ਕੋ ਵਿਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਿੜੇ ਆਪੇ ਹੀ ਕਰਮ ਕਰਾਇੰਦਾ ਵੱਡਾ ਹੋ ਵੱਡਾ ਵੱਡ ਮੇਰ ਨੇ ਸਿਰ ਸਿਰ ਧੰਦੇ ਲਾਇੰਦਾ ਨਦਰ ਉਪਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ ਦਰ ਮੰਗਣ ਪਿੱਖ ਨਾ ਪਾਇੰਦਾ।

ਔੜ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਪੁਰੇ ਕਿਉਂ ਘਾਲੀਏ ਮੰਦਾ ਮੂਲ ਕੀਚੇ ਦਿਲ ਮੀ ਨਦਰ ਨਿਹਾਲੀਏ ਜਿਉ ਸਾਹਿਬ ਨਾਲ ਨਹਾਰੀਏ ਤੇ ਵੇਹ ਪਾਸਾ ਢਾਲੀਏ ਕਿਛ ਲਾਹੇ ਉੱਪਰ ਘਾਲੀਏ ਕਿਛ ਲਾਹੇ ਉੱਪਰ ਘਾਲੀਏ।

ਔੜੀ ਚਾਕਰ ਲਗੇ ਚਾਕਰੀ ਜਿਤ ਲੈ ਕਿਸਮੇ ਪਾਏ ਹੋਰ ਮਤ ਕਿਸਨੋ ਅਗਲੀ ਉਹ ਵਜੋ ਬਿਦੂਣਾ ਖਾਏ ਕਿਸਮੇ ਕਰੇ ਬਰਾਬਰੀ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੂਹੇ ਮੂਹੇ ਪਾਣਾ ਖਾਏ ਜਿਸ ਜਟ ਤੱਕ ਖਾਵਣ ਤਸਕਰੀ ਸਭਾ ਸਨਾਨ ਕੁਕਮ ਨੇ ਚਲੇ ਨਾਲ ਕਸਮ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਗੁਰਦੁਆਰਾ ਸਾਹਿਬ ਫਰੀ ਮਾਂਡ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਆਪ ਜੀ ਨੂੰ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਨੇ ਜੋੜੇ ਸਨ। ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨ ਜਥਾ। ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁਖਵਾਕ ਦੀ ਕਥਾ ਆਪ ਜੀ ਸਰਵਣ ਕਰੋ। ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तन भयो छिन छिन प्रेम जा

ఉదీ ప్రాప్తి ఉంది. పాట పడేవారు భేద విచారే నివల్పయంగం సాధ్య. ਹੁਣ ਜਿਹੜਾ ਸ਼ਬਦ ਦਾ ਨਿਚੋੜ ਹੈ ਉਹ ਤਾਂ ਮਹਾਰਾਜ ਜੀ ਨੇ ਮੰਗਲ ਦੇ ਵਿੱਚ ਹੀ ਕਹਿ ਦਿੱਤਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਦੇ ਵਿੱਚ ਵੀ ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਭਾਈ. ਬਾਕੀ ਮਹਾਰਾਜ ਜੀ ਕਹਿੰਦੇ ਪਾਠ ਪੜ੍ਹਿਓ ਹਰ ਵੇਦ ਵਿਚਾਰਿਓ ਨਿਵਲ ਪਯੰਗਮ ਸਾਧੇ. ਬੰਦਾ ਪਾਠ ਪੜ੍ਹੀ ਜਾਏ, ਕਿਸੇ ਮੰਤਰ ਦਾ ਰਟਨ ਕਰੀ ਜਾਏ, ਵੇਦਾਂ ਨੂੰ ਵੀ ਪੜ੍ਹ ਲਵੇ, ਵਿਚਾਰ ਵੀ ਲਵੇ, ਨਿਉਲੀ ਕਰਮ ਵੀ ਕਰੀ ਜਾਏ, ਜਿਹੜੀ ਸੁਖਮਨਾ ਨਾੜੀ ਹੈ ਇਹਨੂੰ ਵੀ ਸਾਧ ਲਵੇ, ਭੰਗਵਾ ਨਾੜੀ ਨੂੰ ਕਹਿੰਦੇ ਆ, ਜਿਹੜੀ ਰੀੜ ਦੀ ਹੱਡੀ ਦੇ ਨਾਲ ਨਾਲ ਦਸਮ ਦੁਆਰ ਤੱਕ ਆਉਂਦੀ ਹੈ,

ਔਰ ਜਿਹੜਾ ਗੁਰਮਤ ਦੇ ਵਿੱਚ ਰਾਜ ਯੋਗ ਹੈ ਉਹ ਸੁਰਤ ਦੁਆਰਾ ਹੁੰਦਾ ਹੈ। ਤੇ ਸੁਰਤ ਦੁਆਰਾ ਸਾਧਦੇ, ਜਿਹੜਾ ਸੁਰਤ ਦੁਆਰਾ ਸਾਧਣਾ ਆ ਉਹਦੇ ਚ ਤਾਂ ਕੋਈ ਸੰਕਲਪ ਨਹੀਂ ਰਹਿੰਦਾ ਮੁੜ ਕੇ, ਉਹ ਬਖਸ਼ਿਸ਼ ਹੋ ਜਾਂਦੀ ਹੈ ਮਹਾਰਾਜ ਜੀ ਦੀ। ਜਿਹੜਾ ਸਵਾਸ ਦੁਆਰਾ ਸਾਧਣਾ ਹੈ ਉਹਦੇ ਚ ਸੰਕਲਪ ਫੁਰਨੇ ਵਾਸ਼ਨਾ ਐਸਾ ਕੁਛ ਬਣਿਆ ਰਹਿੰਦਾ, ਵੇਦ ਵਿਚਾਰ ਨਾਲ ਵੀ ਬਣਿਆ ਰਹਿੰਦਾ, ਪਾਠਾਂ ਦੇ ਪਠਨ ਨਾਲ ਵੀ ਬਣਿਆ ਰਹਿੰਦਾ। ਹੁਣ ਕਈ ਵਾਰ ਨਾਲ ਨਾਲ, ਕਿਉਂਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਕਈ ਵਾਰ ਇੱਕ ਪੱਖ ਦੀ ਵਿਚਾਰ ਕਰਦੇ ਹਾਂ ਦੂਸਰਾ ਬਿਲਕੁਲ ਹੀ ਖੰਡਨ ਕਰ ਜਾਂਦੇ ਆ।

ਇੱਕ ਪੱਖ ਪਸੰਦ ਹੈ ਤੇ ਦੂਸਰਾ ਪੱਖ ਪਸੰਦ ਨਹੀਂ, ਲੇਕਿਨ ਦੂਸਰਾ ਪੱਖ ਵੀ ਉਸੇ ਦਾ ਹਿੱਸਾ ਹੈ। ਇਹ ਕਿਵੇਂ ਹੋ ਸਕਦਾ ਵੀ ਅਸੀਂ ਕਿਸੇ ਦਾ ਚਿਹਰਾ, ਕਿਸੇ ਦਾ ਬਾਡੀ ਦਾ ਅਗਲਾ ਪਾਰਟ ਪਸੰਦ ਕਰਦੇ ਹੋਈਏ ਤੇ ਅੱਧਾ ਪਾਰਟ ਉਹਦਾ ਪਸੰਦ ਨਾ ਕਰਦੇ ਹੋਈਏ।

खंडन हो जाएगा। जिवें वाहिगुरु दे अगे सब अवतारां दा, देवी देवतियां दा, ऋषियां मुनियां दा, सब दा खंडन हो जांदा। क्यों? वाहिगुरु वर्गा है नहीं कोई, उहदे साजे होए आ सारे। लेकिन जिदी जो वाहिगुरु ने ड्यूटी लाई है, जो जिन्हों सत्ता दिती है, जो जिन्हों ताकत दिती है, उहदे तो भी नहीं ना मुंह मोड़िया जा सकता। दोनों गल्लां बाणी ने कहियां ने, दोनों पक्ष बाणी ने ही रखे। ये पक्ष भी बाणी रख रही है कि पाठ पढ़े और वेद विचारे और निबल प्रियंगम साधे। ये पक्ष भी बाणी रख रही है, सिमरो सिमर सिमर सुख पावो, कल कलेश तन माहे मिटावो। सो पाठ का फल है, वेद का, गुरबाणी की विचार का, हर धर्म के हर ग्रंथ की विचार का फल है। फिर जिहड़ी भोंगमा नाड़ी साधनी है, सुखमुना नाड़ जिहनूं कहिंदे, उदे साधन का भी फल है। ऐसा नहीं भी वह उदा ही बिना फल तो ही है, निष्फल है, नहीं। महाराज जी कहते फल है, पर वह नहीं जिहड़ा वाहिगुरु नूं मिलाउण वाला है। आखो सतनाम श्री वाहिगुरु। कहते फल है, अगे कहणगे बचन सारे। पांच जनासी संग न छुड़के वध कहन बुध बाते। कहिंदे तंगी किथे आउंदी है? पांच जन साडे अंदर बैठे है जिहड़े, उह ना पाठ पढ़न वाले दे निवृत हुंदे आ, ना वेद विचार वाले दे, ना भोंगमा सुवास द्वारा साधन वाले दे, ना न्यूली कर्म करन वाले दे। कुंभक पूरक रेचक सुवास रोक लैणा चढ़ा लैणा, एक डक राही पानी पा लेना, दूसरे राही कढ लेना, शरीर की किरिया सोध लेनी, शरीर नूं सोध लेना, काम दे समय काम पैदा हो जांदा है, लोभ दे समय लोभ पैदा हो जांदा है, हंकार दे समय हंकार पैदा हो जांदा है। समा हुंदा हर एक चीज का। उन्हें उस समय ते ही जागना हुंदा। इकट्ठे पांच एक टाइम च कदे भी प्रबल नहीं हुंदे किसे ते, रहिंदे अंदर ही आ बंदे ते। पांच दे पांच इक्को ही जदों पैदा हुंदा बलवान होया हुंदा, फिर जदों क्रोध बलवान होया होवे किसे दी नहीं सुनदा बंदा, हंकार बलवान होया किसी नूं कख नहीं जानदा बंदा, मोह बलवान होया होवे वो अपने परिवार दे माया पदार्थां दे विच डुबे रहिंदा, काम मन च पैदा होया होवे किसी गुनाह की परवाह नहीं करता बंदा। महाराज जी कहिंदे ये गल तो नहीं है भी परवाह नहीं करता, उदों इहदे मन नूं भूत जा सवार होया हुंदा है, जदों भूत जा उतर जांदा है फिर पछताउंदा बंदा भी आ की हो गया। क्राइम बंदा कर लैंदा गुस्से च आके, किहड़ा बंदा जिहड़ा क्राइम करके कदे खुश होया? जदों सजा मिलती है फिर रोंदे देखे है, तड़फते। महाराज जी कहते
ਇਹ ਜਿਹੜੇ ਕਰਮ ਨੇ ਇਹਨਾਂ ਦੇ ਕਰਨ ਕਰਕੇ ਪੰਜਾਂ ਤੋਂ ਸੰਗ ਨਹੀਂ ਛੁੱਟਦਾ। ਹੁਣ ਅਸੀਂ ਗੁਰਬਾਣੀ ਪੜ੍ਹਦੇ ਹਾਂ, ਵਿਚਾਰ ਵੀ ਕਰਦੇ ਹਾਂ, ਹੋਰ ਸਾਧਨ ਵੀ ਕਰਦੇ ਹਾਂ। ਜੇ ਅਸੀਂ ਮਹਾਰਾਜ ਜੀ ਦੇ ਬਚਨਾਂ 'ਚ ਨਹੀਂ ਰਹਿੰਦੇ ਤਾਂ ਫਿਰ ਸਾਡਾ ਵੀ ਸੰਗ ਨਹੀਂ ਛੁੱਟਦਾ ਇਹਨਾਂ ਪੰਜਾਂ ਤੋਂ। ਇਹ ਬਚਨ ਸਾਰੇ ਸਾਂਝੇ ਨੇ ਮਹਾਰਾਜ ਜੀ ਦੇ, ਚਾਹੇ ਕਿਸੇ ਨੂੰ ਜੋਗੀ ਨੂੰ ਕਿਹਾ ਹੋਵੇ ਕੋਈ, ਚਾਹੇ ਕਿਸੇ ਮੁੱਲਾ ਨੂੰ, ਚਾਹੇ ਕਿਸੇ ਪੰਡਿਤ ਨੂੰ, ਉਹ ਸਾਰੇ ਬਚਨ ਸਾਡੇ ਤੇ ਲੱਗਦੇ ਲੱਗਦੇ ਆ ਕੇ। ਮਹਾਰਾਜ ਜੀ ਕਹਿੰਦੇ ਉਲਟ ਕੇ ਬੁੱਧੀ ਚ ਹੰਕਾਰ ਵਧਾ ਲੈਂਦੇ ਆ ਬੰਦੇ। ਕਿਵੇਂ? ਇੱਕ ਗ੍ਰੰਥ ਦੇ ਬੋਲ ਨੇ, ਉਹ ਕਹਿੰਦੇ ਇਹ ਵੇਦ ਕੋ ਗਿਆਨ ਸੁਜਾਨਣ ਕੇ ਅਭਿਮਾਨ ਮਦਾਦ ਵਿਕਾਰ ਬਿਨਾਸੀ। ਕਹਿੰਦੇ ਜਿਹੜਾ ਧਰਮ ਗ੍ਰੰਥਾਂ ਦਾ ਗਿਆਨ ਹੈ, ਜਿਹੜੇ ਸਿਆਣੇ ਬੰਦੇ ਹੁੰਦੇ ਆ, ਰੱਬ ਦੇ ਭੈ ਚ ਰਹਿਣ ਵਾਲੇ ਹੁੰਦੇ ਆ, ਕਹਿੰਦੇ ਉਹਨਾਂ ਦੇ ਅੰਦਰੋਂ ਹੰਕਾਰ ਅਭਿਮਾਨ ਇਹ ਪੰਜ ਵਿਕਾਰਾਂ ਨੂੰ ਖਤਮ ਕਰ ਦਿੰਦਾ। ਧਰਮ ਗ੍ਰੰਥਾਂ ਦਾ, ਧਰਮ ਦਾ, ਪਰਮਾਤਮਾ ਦਾ ਗਿਆਨ। ਪੁੰਨ ਕੇਚਿਤ ਨੀਚਨ ਕੋ ਬਹੁਬੋਧ ਮਦੈ ਅਭਿਮਾਨ ਮਦਾਦ ਵਿਕਾਰ ਨਿਵਾਸੇ। ਕਹਿੰਦੇ ਜੇ ਉਹੀ ਗਿਆਨ ਕਿਸੇ ਨੀਚ ਬੁੱਧੀ ਵਾਲੇ ਬੰਦੇ ਦੇ ਦਿਮਾਗ 'ਚ ਚਲਾ ਜਾਏ, ਕਹਿੰਦੇ ਉਹਦੇ ਅੰਦਰ ਉਲਟ ਕੇ ਹੰਕਾਰ ਪੈਦਾ ਹੋ ਜਾਂਦਾ, ਅਭਿਮਾਨ ਪੈਦਾ ਹੋ ਜਾਂਦਾ, ਔਗਣ ਪੈਦਾ ਹੋ ਜਾਂਦੇ। ਇਸੇ ਕਰਕੇ ਜਿਹੜੇ ਪੁਰਾਣੇ ਬਜ਼ੁਰਗ ਲੋਕ ਸੀ ਉਹ ਵਿੱਦਿਆ ਬੜੀ ਸੋਚ ਸਮਝ ਕੇ ਦਿੰਦੇ ਸੀ, ਖਾਸ ਕਰਕੇ ਧਰਮ ਦੀ ਵਿੱਦਿਆ, ਵੀ ਕਿਸੇ ਅਨ ਅਧਿਕਾਰੀ ਨੂੰ ਦੇ ਦਿੱਤੀ ਤੇ ਉਹਨੇ ਤਾਂ ਇਹਦਾ ਦੁਰਪ੍ਰਯੋਗ ਕਰਨਾ, ਧਰਮ ਦੀ ਵਿੱਦਿਆ ਦੁਰਪ੍ਰਯੋਗ ਹੋਏਗੀ ਤਾਂ ਉਹਨੇ ਸਮਾਜ ਦਾ, ਲੋਕਾਈ ਦਾ ਭਲਾ ਨਹੀਂ ਕਰਨਾ। ਧਰਮ ਦੀ ਜਿੰਨੀ ਵੀ ਵਿੱਦਿਆ ਹੁੰਦੀ ਹੈ ਉਹ ਲੋਕਾਈ ਦੇ ਭਲੇ ਲਈ ਹੁੰਦੀ। ਹੁਣ ਮਾਫ ਕਰਨਾ, ਦੁਨੀਆਂ ਦੇ ਉੱਤੇ ਕੁਝ ਕੁ ਧਰਮਾਂ ਦੇ ਲੋਕ ਜਿਨ੍ਹਾਂ ਦਾ ਸੋਸ਼ਲ ਮੀਡੀਆ ਆ ਗਿਆ, ਕੰਮ ਕੀ ਹੈ ਵੀ ਚੌਥੇ ਕੁ ਦਿਨ ਸਮਾਜ 'ਚ ਕੋਈ ਨਾ ਕੋਈ ਚੰਗਿਆਰੀ 'ਚ ਸੁੱਟੀ ਰੱਖਦੇ, ਕਿਤੇ ਨਾ ਕਿਤੇ, ਕਿਤੇ ਨਾ ਕਿਤੇ, ਅਤੇ ਆਪ ਲੱਭੇ ਨਹੀਂ ਚਾਹੁੰਦੇ ਗਏ ਕਿੱਥੇ। ਇਸੇ ਤਰ੍ਹਾਂ ਇੱਕ ਦੂਜੇ ਦੇ ਧਰਮਾਂ ਦੇ ਖਿਲਾਫ, ਤੇ ਫਿਰ ਕਈ ਕਈ ਮਹਾਤਮਾ ਐਸੇ ਵੀ ਹੁੰਦੇ ਆ ਜਿਹੜੇ ਆਪਣੇ ਘਰ ਦੇ ਵਿੱਚ ਕਲੇਸ਼ ਪਈ ਰੱਖਦੇ ਆ, ਜਿੱਥੇ ਜਾਣਗੇ ਉਹਨਾਂ ਦਾ ਕੰਮ ਇਹ ਹੁੰਦਾ ਵੀ ਅੱਗ ਲਾਈ ਡੱਬੂ ਕੁੱਤਾ ਕੰਧ ਤੇ, ਵੀ ਸਿੱਖਾਂ ਨੂੰ ਲੜਾਇਆ, ਪੱਗਾਂ ਲਹਾਈਆਂ, ਜੁੱਤੀਆਂ ਸਮੇਤ ਸਿਕਿਉਰਟੀਆਂ ਦਰਬਾਰ 'ਚ ਵਾੜੀਆਂ ਤੇ ਆਪ ਭਰੇ। ਜਿਵੇਂ ਬਾਂਦਰ ਦੇ ਹੱਥ ਡੱਬੀ ਆ ਗਈ ਨਾ, ਮੈਂ ਜਿੱਧਰ ਜਾਏ ਉਹ ਸੀਕ ਵਾਲੇ ਉਹਦੀ ਸੁੱਟਦਾ ਚਲਾ ਜਾਏ। ਇਹ ਮੰਦਬੁੱਧੀ ਔਰ ਮੰਦ ਬਿਰਤੀ, ਮੰਦ ਖਿਆਲਾਤ ਵਾਲੇ ਲੋਕਾਂ ਦੇ ਹੱਥ 'ਚ ਜਦੋਂ ਗਿਆਨ ਆ ਜਾਂਦਾ ਫਿਰ ਇਹੀ ਕੁਛ ਹੁੰਦਾ। ਮੰਦ ਬੁੱਧੀ, ਮੰਦ ਵਿਚਾਰਧਾਰਾ ਦੇ ਲੋਕਾਂ ਦੇ ਹੱਥਾਂ 'ਚ ਜਦੋਂ ਕਦੇ ਪਰਿਵਾਰ ਦੀ ਵਾਂਗ ਡੋਰ ਆਈ, ਉਹਨਾਂ ਨੇ ਪਰਿਵਾਰ ਖੇਰੂੰ ਖੇਰੂੰ ਕਰ ਦਿੱਤੇ।
ਇਸ ਕਰਕੇ ਇੱਥੇ ਮਹਾਰਾਜ ਜੀ ਕਹਿੰਦੇ ਆ ਅਧਿਕ ਅਹੰ ਬੁੱਧ ਵਾਧੇ, ਪਾਠ ਪੜ੍ਹ ਕੇ ਵੇਦ ਵਿਚਾਰ ਕੇ ਧਰਮ ਗ੍ਰੰਥਾਂ ਨੂੰ ਵਿਚਾਰ ਕੇ ਸਾਰਾ ਕੁਛ ਕਰਕੇ, ਕਹਿੰਦੇ ਸਗੋਂ ਹੋਰ ਅਭਿਮਾਨੀ ਹੋ ਜਾਂਦੇ। ਜਿਸ ਬੂਟੇ ਨੂੰ ਫਲ ਲੱਗਦਾ ਉਹਨੂੰ ਝੁਕਣਾ ਚਾਹੀਦਾ, ਜੇ ਝੁਕ ਨਹੀਂ ਰਿਹਾ ਸਮਝੋ ਫਲ ਨਹੀਂ ਪਿਆ।

ਪਿਆਰਿਆ, ਐਸੀਆਂ ਵਿਧੀਆਂ ਨਾਲ ਨਹੀਂ ਵਾਹਿਗੁਰੂ ਮਿਲਦੇ। ਮੈਂ ਇੱਕ ਕਰਮ ਕਰਕੇ ਦੇਖ ਲਏ, ਹਾਰ ਕੇ ਹਾਰ ਪ੍ਰਿਓ ਸਵਾਮੀ ਕਿਆ ਦੁਆਰਾ, ਹਾਰ ਕੇ ਮਾਲਕ ਦੇ ਦੁਆਰੇ ਤੇ ਟਹਿ ਪਿਆ। ਔਰ ਇੱਕ ਦਾਤ ਮੰਗੀ ਹੈ, ਦੀਜਾ ਬੁੱਧ ਵਿਵੇਕ। ਵਾਹਿਗੁਰੂ ਜੀ ਵਿਵੇਕ ਬੁੱਧ ਦਿਓ, ਸਾ ਬੁੱਧ ਦੀਜਾ ਜਿਤ ਬਿਸਤਰਾ ਨਾ, ਉਹ ਬੁੱਧੀ ਦਿਓ ਜਿਹੜੀ ਤੁਹਾਡੇ ਭੈ ਚ ਰਹੀ, ਤੁਹਾਨੂੰ ਵਿਸਾਰੇ ਨਾ, ਰਹਾਓ, ਵਿਸ਼ਰਾਮ ਦੇ ਕੇ ਬਚਨ ਕਰਦੇ ਨੇ ਮਹਾਰਾਜ। ਇਹ ਜੁਗਤੀ ਮਹਾਰਾਜ ਜੀ ਨੇ ਇੱਥੇ ਵਾਹਿਗੁਰੂ ਨੂੰ ਮਿਲਣ ਦੀ ਦੱਸ ਦਿੱਤੀ ਹੈ, ਵੀ ਆਪਣਾ ਆਪ ਸਮਰਪਣ ਕਰੋ ਮਹਾਰਾਜ ਨੂੰ, ਔਰ ਵਿਵੇਕ ਬੁੱਧੀ ਦੀ ਦਾਤ ਮੰਗੋ। ਇਸ ਤੋਂ ਬਿਨਾਂ ਉਹ ਰਸਤਾ ਨਹੀਂ ਮਿਲਦਾ ਜਿਹੜਾ ਵਾਹਿਗੁਰੂ ਦਾ ਹੈ। ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਮਨ ਮਾਹੀ। ਕਦੇ ਮੋਨੀ ਬਣ ਗਿਆ, ਮੂੰਹ ਬੰਦ ਕਰ ਲਿਆ, ਕਦੇ ਮੈਂ ਤਾਂ ਜੀ ਭਾਂਡੇ ਚ ਨਹੀਂ ਸਕਦਾ ਕਿਸੇ ਚ, ਹੱਥਾਂ ਦੇ ਲੈ ਕੇ ਕਿਰਪਾਤੀ, ਹੱਥ ਨੂੰ ਹੀ ਪਾਤਰ ਭਾਂਡਾ ਬਣਾ ਲਿਆ। ਕਦੇ ਕੱਪੜੇ ਲਾ ਕੇ ਜੰਗਲਾਂ ਚ ਤੁਰ ਗਿਆ। ਪਰ ਕਹਿੰਦੇ ਇਹਦੇ ਨਾਲ ਕੀ ਹੁੰਦਾ, ਕਿਹੜੇ ਜਾਨਵਰ ਦੇ ਕੱਪੜੇ ਪਾਏ ਹੁੰਦੇ ਆ, ਕਿਹੜੇ ਜਾਨਵਰ ਨੂੰ ਭਾਂਡਿਆਂ ਚ ਪਰੋਸ ਕੇ ਭੋਜਨ ਮਿਲਦਾ ਹੈ, ਕਿਸੇ ਨੂੰ ਵੀ ਨਹੀਂ। ਤੇ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਮਿਲ ਜੇ ਤਾਂ ਮਿਲਦਾ ਹੋ।

ਧਰਤੀ ਤੇ ਭਰਮ ਲਿਆ, ਤੀਰਥਾਂ ਦੇ ਕੰਢਿਆਂ ਤੇ ਬਹਿ ਬਹਿ ਕੇ ਇਸ਼ਨਾਨ ਕਰ ਕਰਕੇ ਦੇਖ ਲਿਆ, ਪਰ ਅੰਦਰ ਜਿਹੜੀ ਦੁਆਇਤ ਦੀ ਗੰਢ ਵੱਜੀ ਉਹ ਨਹੀਂ ਛੁੱਟਦੀ, ਉਹ ਨਹੀਂ ਖੁੱਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਫ ਕਰਨਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਇਹ ਉਪਦੇਸ਼ ਇਕੱਲਾ ਕਿਸੇ ਹੋਰ ਫਿਰਕੇ ਦੇ ਲੋਕਾਂ ਦੇ ਲਈ ਨਹੀਂ, ਸਾਡੇ ਲਈ ਵੀ ਬਰਾਬਰ ਹੈ। ਤੇ ਸਾਡੇ ਅੰਦਰੋਂ ਕਿਹੜਾ ਦੁਬਦਾ ਜਾਂਦੀ ਹੈ। ਅੰਮ੍ਰਿਤ ਛੱਕ ਕੇ ਇੱਕ ਬਾਟੇ ਚ ਫਿਰ ਵੀ ਜਾਤਾਂ ਪਾਤਾਂ ਗੋਤਾਂ ਦੇ ਬੰਧਨਾਂ ਚ ਬਣੇ ਹੋਏ, ਕਦੇ ਵੀ ਨਹੀਂ ਛੱਡਦੇ ਅਸੀਂ। ਮਹਾਰਾਜ ਜੀ ਕਹਿੰਦੇ ਤੁਸੀਂ ਖਾਲਸਾ ਹੋ, ਤੁਸੀਂ ਮੇਰੇ ਪੁੱਤ ਹੋ, ਤੇ ਤੁਸੀਂ ਮਾਤਾ ਸਾਹਿਬ ਕੌਰ ਦੇ ਪੁੱਤ ਹੋ, ਅਸੀਂ ਆਪ ਦੇ ਪਿਓ ਆ, ਦੁਨਿਆਵੀ ਪਿਓ ਆ, ਜਾਤ ਦਾ ਨਾਂ ਲਾ ਕੇ ਕਹਿੰਦੇ ਹਾਂ ਮੈਂ ਉਹਦਾ ਪੁੱਤ ਹਾਂ। ਆਖੋ ਸਤਨਾਮ। ਮਹਾਰਾਜ ਜੀ ਕਹਿੰਦੇ ਜੇ ਤੂੰ ਅਜੇ ਵੀ ਉੱਥੇ ਫਸਿਆ ਪੁੱਤ, ਫਿਰ ਮੇਰੇ ਹੋਣ ਦਾ ਢੌਂਗ ਕਿਉਂ ਰਚਦਾ। ਗੁਰੂ ਗੋਬਿੰਦ ਸਿੰਘ ਦਾ ਮਾਤਾ ਸਾਹਿਬ ਕੌਰ ਦਾ ਪੁੱਤ ਹੋਣ ਦਾ ਢੌਂਗ ਕਿਉਂ ਰਚਦਾ। ਮੇਰੇ ਪੁੱਤ ਦੀ ਤਾਂ ਜਾਤ ਵੀ ਅਕਾਲ ਹੈ, ਗੋਤ ਵੀ ਅਕਾਲ ਹੈ, ਧਰਮ ਵੀ ਅਕਾਲ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਦੁਬਿਧਾ ਨਹੀਂ ਛੁੱਟਦੀ ਅੰਦਰੋਂ ਜਿੰਨਾ ਚਿਰ ਉਹਦੀ ਸ਼ਰਨ ਚ ਸਮਰਪਣ ਨਹੀਂ ਕਰਦੇ। ਅਸੀਂ ਕਿਹੜਾ ਸਮਰਪਣ ਕੀਤਾ ਆ ਫਿਰ, ਜੇ ਮਹਾਰਾਜ ਜੀ ਦਾ ਬਚਨ ਹੀ ਨਹੀਂ ਮੰਨਿਆ ਫਿਰ ਕਾਹਦਾ ਸਮਰਪਣ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਾ ਤਿਤਰਾ। ਮਨ ਚ ਕਾਮਨਾਵਾਂ ਭਰੀਆਂ ਪਈਆਂ ਨੇ, ਬੰਦਾ ਤੀਰਥ ਤੇ ਰਹਿਣ ਲੱਗ ਪਿਆ ਜਾ ਕੇ ਕਿਸੇ ਤੇ, ਜਾਂ ਬਨਾਰਸ ਚ ਰਹਿਣ ਲੱਗ ਪਿਆ। ਹੁਣ ਬਨਾਰਸ ਦੇ ਵਿੱਚ ਪੁਰਾਣੇ ਸਮੇਂ ਤੋਂ ਇੱਕ ਧਾਰਨਾ ਰਹੀ ਹੈ, ਕਹਿੰਦੇ ਜੇ ਕੋਈ ਬਨਾਰਸ ਚ ਰਹਿੰਦੇ ਆ ਆਪਣੇ ਸੀਸ ਤੇ ਆਰਾ ਚਲਵਾ ਕੇ ਆਪਣਾ ਬਲਿਦਾਨ ਕਰ ਦੇਵੇ ਭਗਵਾਨ ਨੂੰ ਤਾਂ ਸ਼ਿਵਪੁਰੀ ਨੂੰ ਜਾਂਦਾ। ਉੱਥੇ ਅਜੇ ਵੀ ਇਹ ਧਾਰਨਾ ਹੈ ਕਿ ਜੇ ਕੋਈ ਬਨਾਰਸ ਚ ਮਰਦਾ ਤਾਂ ਉਹ ਸ਼ਿਵਪੁਰੀ ਨੂੰ ਜਾਂਦਾ, ਜੇ ਕੋਈ ਆਰੇ ਥੱਲੇ ਆ ਕੇ ਕਹਿੰਦੇ ਉਹ ਤਾਂ ਸਪੈਸ਼ਲੀ ਜਾਂਦਾ। ਐਸੀ ਧਾਰਨਾ ਹੈ ਉੱਥੇ। ਮਹਾਰਾਜ ਜੀ ਕਹਿੰਦੇ ਚਾਹੇ ਸਿਰ ਤੇ ਆਰਾ ਚਲਾ ਲਵੇ, ਚਾਹੇ ਤੀਰਥਾਂ ਤੇ ਜਾ ਕੇ ਵਸਿਆ ਰਹੇ, ਜਿਹੜੀ ਮਨ ਕੀ ਮੈਲ ਨਾ ਉਤਰਿਆ ਇਹ ਬਿੰਦ ਜੇ ਲੱਖ ਯਤਨ, ਲੱਖਾਂ ਹੀ ਯਤਨ ਕਿਉਂ ਨਾ।

ਪੂਜਾ ਕਰ ਲਵੇ, ਅਰਚਾ ਕਰ ਲਵੇ, ਅਰਪਣ ਕਰ ਲਵੇ, ਬੰਧਨ ਕਰ ਲਵੇ, ਡੰਡੌਤ ਹੱਠ ਅੰਗ ਧਰਤੀ ਨਾਲ ਲਾ ਕੇ ਡੰਡੌਤ ਕਰ ਲਵੇ, ਛੇ ਕਰਮਾਂ ਦੇ ਸਹਿਤ ਹੋਵੇ, ਵੇਦ ਪੜ੍ਹਨਾ, ਵੇਦ ਪੜ੍ਹਾਉਣਾ, ਯੱਗ ਕਰਨਾ, ਯੱਗ ਕਰਾਉਣਾ, ਦਾਨ ਦੇਣਾ, ਦਾਨ ਲੈਣਾ, ਇਹ ਛੇ ਕਰਮ ਨੇ। ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ। ਕਹਿੰਦੇ ਇਸ ਜੁਗਤੀ ਨਾਲ ਵੀ ਬੰਦੇ ਨੂੰ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਬੰਦਾ ਹਉ ਹਉ ਕਰਦਾ ਰਹਿੰਦਾ ਤੇ ਬੰਧਨ ਚ ਪਿਆ ਰਹਿੰਦਾ। ਕਿਵੇਂ? ਮੈਂ ਪੂਜਾ ਕੀਤੀ, ਮੈਂ ਡੰਡੌਤ ਬੰਧਨ ਕੀਤੀ, ਮੈਂ ਕੱਪੜੇ ਦਿੱਤੇ, ਮੈਂ ਤਾਂ ਜੀ ਜ਼ਮੀਨ ਦਾਨ ਕਰਤੀ, ਮੈਂ ਜੀ ਹਾਥੀ ਘੋੜੇ ਦਾਨ ਕੀਤੇ, ਲੈ ਮੈਂ ਜੀ ਆਪਣੀ ਇਸਤਰੀ ਹੋਈ ਦਾਨ ਕਰਤੀ। ਐਸੇ ਵੀ ਰਾਜੇ ਹੋਏ ਹੈ ਜਿਨ੍ਹਾਂ ਨੇ ਇਹੋ ਜਿਹੇ ਦਾਨ ਕੀਤੇ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਉਮੈ ਨੂੰ ਵਧਾਉਣ ਵਾਲੀਆਂ ਨੇ। ਹਉਮੈ ਵੱਧਦੀ ਗਈ ਜਿਉਂ ਜਿਉਂ ਕਰਦਾ ਰਿਹਾ। ਮਹਾਰਾਜ ਕਹਿੰਦੇ ਯੋਗ ਸਿੱਧ ਆਸਣ 84 ਇਹ ਵੀ ਕਰ ਰਹੇ ਆ। ਯੋਗ ਕੀਤਾ, 84 ਆਸਣ ਸਿੱਧ ਕੀਤੇ, ਇਹ ਵੀ ਕਰ ਕਰਕੇ ਦੇਖ ਲਿਆ ਸਭ ਕੁਛ। ਵੱਡੀ ਯਾਰ ਜਾ ਫਿਰ ਜਨਮ ਹੈ, ਉਮਰ ਵੀ ਵੱਡੀ ਕਰਕੇ ਦੇਖ ਲਈ। ਕਹਿੰਦੇ ਫੇਰ ਮਰ ਕੇ ਫੇਰ ਵਾਰ ਵਾਰ ਜੰਮਣ ਮਰਨ ਦੇ ਚੱਕਰ ਚ ਪਏ ਰਹੇ। ਹਰ ਸਿਵ ਸੰਗ ਨਾ ਗਹਿਆ, ਵਾਹਿਗੁਰੂ ਦਾ ਸੰਗ ਫੇਰ ਨਾ ਮਿਲਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਮਹਾਰਾਜਾ ਬਣ ਗਿਆ, ਵੱਡੇ ਵੱਡੇ ਰਾਜੇ ਦੇ ਅਧੀਨ ਹੋ ਗਏ। ਐਸਾ ਹੁਕਮ ਕੀਤਾ ਰਾਜੇ ਵੀ ਨਾ ਮੋੜ ਸਕੇ। ਸੇਜ ਸੋਹਨੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਸੋਹਣੀਆਂ ਸੇਜਾਂ ਉੱਤੇ ਕੇਸਰ ਚੰਦਨ ਆਤਰ ਛਿੜਕੇ ਹੋਏ, ਖੁਸ਼ਬੂਆਂ ਆਉਣ। ਕਹਿੰਦੇ ਭਾਈ ਇਹ ਸਾਰਾ ਘੋਰ ਨਰਕ ਦਾ ਦੁਆਰਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਅੱਜ ਜਿੰਨੀਆਂ ਪੰਗਤੀਆਂ ਆਪਾਂ ਇਕੱਠੀਆਂ ਵਿਚਾਰੀਆਂ ਨੇ, ਇੱਕ ਇੱਕ ਪੰਗਤੀ ਵਿਸਥਾਰ ਮੰਗਦੀ ਹੈ। ਆਪਾਂ ਸੰਖੇਪ ਦੇ ਵਿੱਚ ਸਾਰੀਆਂ 'ਤੇ ਵਿਚਾਰ ਕਰ ਲੈਂਦੇ ਹਾਂ। ਮਹਾਰਾਜ ਜੀ ਕਹਿੰਦੇ ਇਹ ਧਰਮ ਦੇ ਕਰਮ ਨੇ ਸਾਰੇ ਜਿਹੜੇ ਉੱਤੇ ਦੱਸੇ। ਕੋਈ ਕਿਸੇ ਮਤ ਵਾਲਾ ਕਰਦਾ, ਕੋਈ ਕਿਸੇ ਵਾਲਾ ਕਰਦਾ ਹੈ। ਇਹ ਵਿਅਰਥ ਵੀ ਨੇ, ਵਿਅਰਥ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਅਰਥ ਤਾਂ ਨੇ, ਕਰਦਿਆਂ ਕਰਦਿਆਂ ਹਉਮੈ ਹੰਕਾਰ 'ਚ ਫਸੇ ਹੋਏ ਹਾਂ। ਵਿਅਰਥ ਤਾਂ ਨਹੀਂ ਜੇ ਹਉਮੈ ਹੰਕਾਰ ਨਹੀਂ ਕਿਸੇ ਗੁਰੂ ਦੀ ਸ਼ਰਨ 'ਚ ਰਹਿ ਕੇ ਕਰ ਰਹੇ ਹਾਂ। ਕਿਉਂਕਿ ਵੱਡੇ ਵੱਡੇ ਯੋਗੀਆਂ ਨੇ ਵੱਡੀ ਵੱਡੀ ਸਾਧਨਾ ਕੀਤੀ ਹੈ, ਐਸਾ ਤਾਂ ਨਹੀਂ ਵੀ ਸਭ ਡੁੱਬ ਗਏ ਹੈ, ਨਹੀਂ। ਵੱਡੇ ਵੱਡੇ ਮਹਾਂਪੁਰਸ਼ਾਂ ਨੇ ਸੇਵਾ ਸਾਧਨਾ ਕੀਤੀ ਹੈ, ਲੇਕਿਨ ਇੱਕ ਪੱਖ 'ਚ ਫਸੇ ਰਹਿਣਾ, ਦੂਸਰੇ ਦਾ ਧਿਆਨ ਨਾ ਦੇਣਾ, ਇਹ ਬੰਧਨ ਦਾ ਕਾਰਨ ਹੈ। ਮੰਨ ਲਓ ਸਭ ਕੁਛ ਕੀਤਾ, ਪ੍ਰੇਮ ਨਾਲ ਨਾ ਕੀਤਾ ਤਾਂ ਕੀ ਕੀਤਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਸਾਡੇ ਘਰੇ ਕੋਈ ਮਹਿਮਾਨ ਆ ਜੇ, ਕੋਸ਼ਿਸ਼ ਕਰਦੇ ਹਾਂ ਵੀ
ਘਰੇਲੂ ਜੀਆਂ ਸੌਖੀਆਂ ਸੌਖੀਆਂ ਉਦਾਹਰਣਾਂ ਲੈ ਕੇ ਆਪਾਂ ਸਮਝ ਲਈਏ, ਸੌਖਾ ਦਿਮਾਗ ਵਿੱਚ ਪੈ ਜਾਂਦਾ ਹੈ। ਮਹਿਮਾਨ ਆ ਗਏ ਘਰੇ, ਪ੍ਰਸ਼ਾਦਾ ਪਾਣੀ ਵਧੀਆ ਛਕਾਇਆ, ਸਭ ਕੁਛ ਵਧੀਆ ਕੀਤਾ, ਸੇਵਾ ਵੀ ਵਧੀਆ ਕੀਤੀ, ਅੰਦਰ ਆਪਣੀ ਹੋਮ ਹੈ, ਆਪਣੀ ਆਕੜ ਵੀ ਨਾਲ ਰੱਖੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਜਾਂ ਸਾਰਾ ਕੁਛ ਕਰ ਕਰਾ ਕੇ ਬੰਦਾ ਕਹਿ ਦੇਵੇ ਜਿਹੋ ਜਿਹੀ ਸੇਵਾ ਮੈਂ ਕੀਤੀ ਹੈ, ਜਿੰਨਾ ਵਧੀਆ ਪ੍ਰਸ਼ਾਦਾ ਮੈਂ ਤੁਹਾਨੂੰ ਆਪਣੇ ਘਰੇ ਛਕਾਇਆ, ਕਦੇ ਛਕਾਇਆ ਕਿਸੇ ਰਿਸ਼ਤੇਦਾਰ ਨੇ? ਹੁਣ ਇੱਜ਼ਤ ਹੈ ਕਿ ਬੇਇੱਜ਼ਤੀ ਹੈ? ਇੱਜ਼ਤ ਤਾਂ ਨਾ ਹੋਈ ਇਹ, ਤੇ ਏਦਾਂ ਹੀ ਬੰਦਾ ਮਹਾਰਾਜ ਦੀ ਸੇਵਾ ਕਰਕੇ ਮਨ ਚ ਲਿਆਵੇ ਜਿਹੋ ਜਿਹੀ ਸੇਵਾ ਮੈਂ ਕਰਦਾ, ਕੌਣ ਕਰ ਸਕਦਾ? ਅਸੀਂ ਇੱਜ਼ਤ ਹੈ ਰੱਬ ਦੀ ਕਿ ਬੇਇੱਜ਼ਤੀ ਹੈ? ਦੱਸੋ ਕਾਹਦੀ ਭਗਤੀ ਹੈ ਇਹ? ਮਹਾਰਾਜ ਜੀ ਕਹਿੰਦੇ ਉੱਪਰ ਜਿੰਨਿਆਂ ਦਾ ਜ਼ਿਕਰ ਕੀਤਾ ਆਹੀ ਕੁਛ ਕਰਦੇ ਰਹੇ, ਬਸ ਥੋੜਾ ਜਿਹਾ ਕੁਛ ਕੀਤਾ ਕਰਕੇ ਆਪਣੇ ਆਪ ਨੂੰ ਐਂ ਵੱਡਾ ਬਣਾ ਲਿਆ, ਸਮਝ ਲਿਆ ਵੱਡਾ, ਬਹੁਤ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ, ਤੇਰੇ ਵਰਗਾ ਕੋਈ ਨਹੀਂ ਹੋਏਗਾ, ਸਰੀਰ ਗਿਆ, ਸਮਾਂ ਗਿਆ, ਫਿਰ ਅੱਖ ਖੁੱਲ੍ਹੀ ਜਦੋਂ ਮੌਤ ਆ ਗਈ, ਮੈਂ ਤਾਂ ਗਲਤ ਰਸਤੇ 'ਤੇ ਸੀ, ਫਿਰ ਤਰਲੇ ਲੈਣ ਲੱਗ ਪਿਆ, ਮਹਾਰਾਜ ਬਖਸ਼ ਲਓ। ਮਹਾਰਾਜ ਕਹਿੰਦੇ ਜੇ ਬਖਸ਼ਿਆ ਨਾ ਹੁੰਦਾ ਤੈਨੂੰ ਤਰਲਾ ਵੀ ਨਾ ਕਰਨ ਦਿੰਦੇ ਅਸੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੀ ਕੀ ਮਜਾਲ ਸੀ ਤੂੰ ਤਰਲਾ ਵੀ ਕਰ ਜਾਂਦਾ? ਇਹ ਤਾਂ ਮਹਾਰਾਜ ਜੀ ਦਾ ਦਿਲ, ਮਹਾਰਾਜ ਜੀ ਦਾ ਜਿਹੜਾ ਬਖਸ਼ੰਦ ਸੁਭਾਅ ਹੀ ਏਡਾ ਵੱਡਾ, ਵੀ ਉਹ ਪਤਾ ਨਹੀਂ ਸਾਨੂੰ ਆਪਣੇ ਬੱਚੇ, ਅਸੀਂ ਉਹਦੇ ਬੱਚੇ ਹਾਂ, ਉਹ ਬੱਚੇ ਮੰਨਦੇ ਵੀ ਨੇ, ਅਤੇ ਮਾਂ ਪਿਓ ਕਿੱਡੀਆਂ ਕਿੱਡੀਆਂ ਗਲਤੀਆਂ ਆਪਣੇ ਬੱਚਿਆਂ ਦੀਆਂ ਮਾਫ ਕਰ ਦਿੰਦੇ ਆ। ਇੱਦਾਂ ਉਹ ਵਾਹਿਗੁਰੂ ਪਤਾ ਨਹੀਂ ਕਿੱਡੇ ਕਿੱਡੇ ਗੁਨਾਹ ਸਾਡੇ ਛਿੰਨ ਲਾਉਂਦਾ, ਖਤਮ ਕਰਨ ਲੱਗਿਆ, ਜਦੋਂ ਆਪਣੇ ਸੁਭਾਅ 'ਚ ਆਉਂਦਾ, ਦਇਆ 'ਚ ਆਉਂਦਾ ਵਾਹਿਗੁਰੂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਐਸਾ ਨਾ ਕਰਿਆ ਕਰੋ ਵੀ ਸਾਰਾ ਕੁਛ ਕਰ ਕਰਾ ਕੇ ਫਿਰ ਉੱਤੇ ਸਵਾਹ ਪਾ ਲੈਣੇ, ਕਰ ਕਰਾ ਕੇ ਉਹਦੇ ਪ੍ਰੇਮ 'ਚ, ਉਹਦੀ ਨਿਮਰਤਾ 'ਚ ਰਿਹਾ ਕਰੋ। ਅੱਗੇ ਮਹਾਰਾਜ ਜੀ ਉਹਨੂੰ ਮਿਲਣ ਦੀਆਂ ਜੁਗਤੀਆਂ ਦੋ ਚਾਰ ਲੈਣ ਪੰਕਤੀਆਂ 'ਚ ਦੱਸ ਰਹੇ ਆ, ਉਹ ਸੁਣਦੇ ਆ।

ਉਪਮਾ ਕਰਨੀ, ਉਹਦੇ ਗੀਤ ਗਾਉਣੇ, ਸਾਧ ਸੰਗਤ ਦੇ ਵਿੱਚ ਬੈਠ ਕੇ ਗਾਉਣੇ। ਕਹਿੰਦੇ ਸਭ ਕਰਮਾਂ ਚੋਂ ਵੱਡਾ ਫਲ ਹੈ, ਸਭ ਕਰਮਾਂ ਚੋਂ ਵੱਡਾ ਕਰਮ ਹੈ। ਆਖੋ ਸਤਨਾਮ, ਐਡਾ ਵੱਡਾ ਕਰਮ ਹੀ ਕੋਈ ਨਹੀਂ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਗੱਲ ਹੈ। ਮਹਾਰਾਜ ਜੀ ਕਹਿੰਦੇ ਉਹਨੂੰ ਇਹ ਮਿਲਦਾ ਜਿਹਨੂੰ ਧੁਰ ਤੋਂ ਲਿਖਿਆ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਧੁਰ ਤੋਂ ਵੀ ਲਿਖਾਉਣਾ ਪੈਂਦਾ ਗੁਰਮੁਖੋ, ਸੇਵਾ ਕਰ ਕਰਕੇ ਮਹਾਰਾਜ ਜੀ ਦੇ ਬਚਨ ਮੰਨ ਮੰਨ ਕੇ। ਜਿਹੜੇ ਮੰਨ ਲੈਂਦੇ ਆ ਮਹਾਰਾਜ ਦੇ ਹੁਕਮ ਨੂੰ, ਬਚਨ ਨੂੰ, ਉਹਨੇ ਕਿਹੜਾ ਦੇਰ ਲਾਉਣੀ ਹੈ ਲਿਖਣ ਲੱਗਿਆ। ਨਾ ਉਹਦੇ ਤੋਂ ਦਰਗਾਹ ਦੂਰ ਹੈ, ਨਾ ਉਹਦੇ ਤੋਂ ਕਲਮ ਦੂਰ ਹੈ ਜਿਹੜੀ ਨਾਲ ਉਹ ਲਿਖਦਾ ਹੈ, ਨਾ ਉਹਦੇ ਤੋਂ ਅਸੀਂ ਦੂਰ ਹੈ। ਤੇ ਉਹ ਲਿਖਦਾ ਕਿਵੇਂ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਉਹਦੀ ਖੁਸ਼ੀ ਹੋਈ ਬਹੁਤ ਹੈ ਬਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਛ ਵੀ ਲਿਖਣ ਲਿਖਾਉਣ ਦੀ ਵੀ ਲੋੜ ਨਹੀਂ, ਫਿਰ ਜਦੋਂ ਖੁਸ਼ ਹੋ ਜਾਂਦਾ ਬਸ ਲਿਖ, ਉਹ ਮੌਕੇ 'ਤੇ ਹੀ ਨਿਬੇੜ ਦਿੰਦਾ ਸਭ। ਧਰਮ ਰਾਏ ਦਰ ਕਾਗਦ ਫਾੜੇ, ਜਨ ਨਾਨਕ ਲੇਖਾ ਸਮਝਿਆ। ਉਹਦੀ ਖੁਸ਼ੀ ਹੋਈ ਬਹੁਤ ਹੈ, ਜਦੋਂ ਖੁਸ਼ ਹੋ ਜਾਂਦਾ ਫਿਰ ਮਿਲ ਜਾਂਦਾ ਸਭ ਕੁਛ। ਤੇਰੋ ਸੇਵਕ ਇਹ ਰੰਗ ਮਾਤਾ, ਹੇ ਮਹਾਰਾਜ ਕਿਰਪਾ ਕਰੋ ਤੇਰਾ ਸੇਵਕ ਵੀ ਤੇਰੇ ਇਸ ਰੰਗ 'ਚ ਮਸਤ ਹੋ ਜਾਏ, ਰੰਗਿਆ ਜਾਏ। ਨਾ ਅੰਦਰ ਹਉਮੈ ਹੋਵੇ, ਨਾ ਹੰਕਾਰ ਹੋਵੇ, ਮਹਾਰਾਜ ਤੁਹਾਡੇ ਪ੍ਰੇਮ 'ਚ ਭਿੱਜਿਆ ਹੋਇਆ ਹੋਵੇ ਅੰਦਰ।

ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰ ਨਿਰਭੁਕਾ ਸਾਹਿਬ ਗਵਾਈ ਆ ਕਰ ਸ਼ਾਂਤ ਸੁਖ ਮਨਿਆ

ਸਾਚਾ ਨਾਮ ਮਿਰਾਇਆ ਧਾਰੋ ਵਾਜੇ ਰਸ ਭਾਗੈ ਸ਼ਬਦ ਵਾਜੇ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ

ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ ਕਰ ਨਾਉ ਨਿਧਿਆ ਵੈ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਅੰਡਿਟ ਕੀਤਾ ਆਦਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਦੇ ਅੰਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾਰੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿ ਅਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਅਰਛ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਸਿਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਤਾਂ ਨਿਉਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੜੇ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਉਲਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਨਾਮਲਿਆਂ ਦਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਗੁਰੂ ਅਰਜੁਨ ਪ੍ਰਤੱਖ ਹਰ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪ੍ਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੀਂ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਇਸ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ ਵਿੱਚ ਜੋ ਕਿ ਗੁਰਦੁਆਰਾ ਸਾਹਿਬ ਪਲਾਹੀ ਸਾਹਿਬ ਦੀਆਂ ਸੰਗਤਾਂ ਵੱਲੋਂ ਕੱਲ੍ਹ ਸ਼ੁੱਕਰਵਾਰ ਸਵੇਰੇ 10 ਵਜੇ ਸਿਰਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਹਨ ਅਤੇ ਐਤਵਾਰ ਨੂੰ 10:30 ਸੰਪੂਰਨਤਾਵਾਂ। ਐਤਵਾਰ ਦੇ ਇਹ ਵਿਸ਼ੇਸ਼ ਦੀਵਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਨ ਖੁਸ਼ੀਆਂ ਸੰਬੰਧ ਸਾਜਣਗੇ। ਆਪ ਜੀ ਨੂੰ ਸਾਹਿਤ ਦੀਵਾਨ 'ਚ ਹਾਜ਼ਰੀ ਭਰਨੀਆਂ ਜੀ। ਅਖੰਡ ਕੀਰਤਨ ਸਮਾਗਮ ਜੋ ਕਿ ਇਸੇ ਮਹੀਨੇ ਆ ਰਹੇ ਹਨ 23, 24, 25, 26 ਨੂੰ ਸਮਾਗਮ ਕੀਰਤਨ ਦਰਬਾਰ ਸਜਣਗੇ ਅਤੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ, ਭਾਈ ਮਨਜੀਤ ਸਿੰਘ ਗਲਾਸਕੋਲ ਹਾਜ਼ਰੀਆਂ ਭਰਨਗੇ। ਇਸੇ ਦੌਰਾਨ ਹੀ ਟਰੇਸੀ ਵਿਖੇ ਵੀ ਸਮਾਗਮ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਨਾਨਕ ਪ੍ਰਕਾਸ਼ ਟਰੇਸੀ ਵਿਖੇ ਵੀ ਸਮਾਗਮ ਹੋਣਗੇ 2 ਦਿਨ। 25 ਜੁਲਾਈ ਸ਼ਨਿਚਰਵਾਰ ਦਾ ਸਵੇਰ ਦਾ ਸਮਾਗਮ ਉੱਥੇ ਹੈ ਅਤੇ ਉਸੇ ਦਿਨ ਹੀ ਸਵੇਰੇ 10 ਵਜੇ 25 ਜੁਲਾਈ ਨੂੰ ਸ਼ਨਿਚਰਵਾਰ ਨੂੰ ਸਵੇਰੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਅਮਰ ਸੰਚਾਰ ਹੋ ਰਹੇ ਹਨ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪ ਜੀ ਉੱਥੇ ਨਾਮ ਲੈ ਆਪਣੇ ਰਖਾ ਸਕਦੇ ਹੋ। 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੇਲਾ ਕਰੋ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਰਸ਼ਨ ਦੀਜੈ ਖੋਲ ਕੇ ਵਾਰ। ਤੁਮ ਧਨ ਧਨੀ ਉਧਾਰ ਤਿਆਗੀ, ਸਰਾਵਣਨ ਸੁਣਿਆ ਦੱਸੋ ਜਸ ਤੁਮਾਰ। ਮਾਂਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪ ਸਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਬਾਰ। ਸੋ ਕਹੋ ਟਲ ਗੁਰ ਸੇਵੀ ਹੈ, ਅਹਿਨਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖੁਸਮਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ,

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਆਪਣਾ ਬਿਰਧ ਸਮਾਰਿਆ। ਹੋਈ ਰਾਜੇ ਰਾਮ ਕੀ ਰਖਵਾਲੀ, ਸੁਖ ਸਹਿਜ ਆਨੰਦ ਗੁਣ ਗਾਵਹੋ, ਮਨ ਤਨ ਦੇਹ ਸੁਖਾਲੀ ਰਹਾਉ। ਪਤਿਤ ਉਧਾਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ਼ ਲਹੇ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਸੋਰਠ ਮਹੱਲਾ ਪੰਜਵਾਂ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ, ਸਗਲੇ ਰੋਗ ਬਿਦਾਰੇ, ਗੁਰਪੂਰੇ ਕੀ ਸਰਨੀ ਉੱਭਰੇ, ਕਾਰਜ ਸਗਲ ਸਵਾਰੇ, ਹਰ ਜਨ ਸਿਮਰਿਆ ਨਾਮ ਆਧਾਰ, ਤਾਪ ਉਤਾਰਿਆ ਸਤਿਗੁਰ ਪੂਰੈ, ਆਪਣੀ ਕਿਰਪਾ ਧਾਰ ਰਹਾਉ। ਸਦਾ ਆਨੰਦ ਕਰਹਿ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਬੜੀ ਬੜਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਭਾਖਿਆ। ਸੋਰਠ ਮਹੱਲਾ ਪੰਜਵਾਂ। ਭਏ ਕਿਰਪਾਲ ਸੁਆਮੀ ਮੇਰੇ, ਤਿਰ ਸਾਚੈ ਦਰਬਾਰ, ਸਤਿਗੁਰ ਤਾਪ ਗਵਾਇਆ ਭਾਈ, ਠਾਂਡ ਪਈ ਸੰਸਾਰ।

ਹੀ ਸੁਖ ਸਾਗਰ ਭਰਾ ਬਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਾ ਸਤਿਗੁਰ ਪੂਰਾ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਭਰਾ ਭੈ ਦਇਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾਂ ਮੇਰਾ ਸਤਿਗੁਰੁ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਰੋ ਅਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਲਾਜ ਰਖਾਈ ਸਾਧ ਸੰਗ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਹੀ ਹਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਠ ਮਹੱਲਾ ਪੰਜਵਾਂ ਜੇ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਰਹਾਉ ਅਨਦਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਏ ਰਾਖੈ ਜਿਉਂ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚ ਹੋ ਨਹੀਂ ਸਹਿਸਾ ਚੁਕਾਇਆ ਸਿਕਦਾਰ ਹੋ ਨਹਿ ਪਤੀ ਆਇਆ ਉਮਰਾਵ ਹੋ ਆਗੈ ਚੇਰਾ ਮਿਲ ਰਾਜਨ ਰਾਮ ਨਵੇਰਾ ਅਬ ਢੂਡਨ ਕਤਹੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤਹ ਸਾਚ ਨਿਆਇ ਨਵੇਰਾ ਊਹਾਂ ਸਮ ਠਾਕੁਰ ਸਮਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਣੈ ਸਰਬਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਾਜਾ ਤਿਸ ਪੈ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਗੁਰਪੂਰੈ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਬਾਨਾ ਅਨੰਦ ਸੁਖ ਕਲਿਆਣ ਮੰਗਲ ਸਿਉਂ ਘਰ ਆਏ ਕਰ ਇਸ਼ਨਾਨਾ ਰਹਾਓ ਸਾਚੀ ਗੁਰ ਵਡਿਆਈ ਤਾਂ ਕਿ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤ ਸਾਹਾ ਗੁਰ ਭੇਡਤ ਮਨ ਓ ਮਾਹਾ ਸਗਲ ਭਰਾ ਛਤ ਲਾਥੇ ਮਿਲ ਸਾਰ ਸੰਗਤ ਕੈ ਸਾਥੀ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਭੈ ਲਾਥੇ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨੰਦਨ ਸੁਖ ਕਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੇ ਪੌੜੀ ਕੋ ਵੱਡ ਪਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਹੀ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹਿਰਾ ਘਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ ਜਪ ਅਨੰਦਰ ਹੋ ਗੁਰ ਚਰਨਾ ਭਾਉ ਕਤੇ ਨਹੀਂ ਪ੍ਰਭ ਸਰਨ ਰਹਾਉ ਤੇਰਾ ਦਾਸਾਂ ਹਿਰਦੈ ਮੁਰਾਰੀ ਪ੍ਰਭ ਅਵਚਲ ਨੀਬ ਉਸਾਰੀ ਬਲ ਧਨ ਤਕੀਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈਐ ਹਰ ਮੰਗਲ ਨਾਨਕ ਗਾਈਐ ਸੋਰਠ ਮਹੱਲਾ ਪੰਜਵਾਂ ਸੁਖ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰੈ ਗੁਰ ਕੀ ਕਿਰਪਾ ਧਾਰੀ ਤਾਂਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੁੱਕੀ ਕਾਣ ਲੋਕਾਣੀ
ਜਗ ਜੀ ਮਨਦਾਤਾ ਪਾਇਆ, ਹਰ ਰਸਕ ਰਸਕ ਗੁਣ ਗਾਇਆ, ਪ੍ਰਭ ਕਾਟਿਆ ਜਮਕਾ ਫਾਸਾ, ਮਨ ਪੂਰਨ ਹੋਈ ਆਸਾ। ਜਹ ਪੇਖਾਂ ਤੈ ਸੋਈ, ਹਰ ਪ੍ਰਭ ਬਿਨ ਅਵਰ ਨ ਕੋਈ, ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁਖ ਲਾਥੇ, ਨਿਰਭਉ ਨਾਮ ਤੇ ਆਇਆ, ਅਟਲ ਸੁਖ ਨਾਨਕ ਪਾਇਆ। ਸੂਰਠ ਮਹੱਲਾ ਪੰਜਵਾਂ। ਠਾੜ ਪਾਈ ਕਰਤਾਰੇ, ਤਾਪ ਛੋੜ ਗਇਆ ਪਰਵਾਰੇ, ਗੁਰਪੂਰੈ ਹੈ ਰਾਖੀ, ਸਰਨ ਸਚੇ ਕੀ ਤਾਕੀ, ਪਰਮੇਸ਼ਰ ਆਪ ਹੁਆ ਰਖਵਾਲਾ, ਸਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ ਰਹਾਉ। ਹਰ ਹਰ ਨਾਮ ਦੀਓ ਦਾਰੂ, ਤਿਨ ਸਗਲਾ ਰੋਗ ਬਿਦਾਰੂ, ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਦ ਸੰਹਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾਂ। ਵਿੱਚ ਕਰਤਾ ਪੁਰਖ ਖਲੋਆ, ਵਾਲ ਨ ਬਿੰਗਾ ਹੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖਨਾਸੇ, ਸੰਤ ਹੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ ਰਹਾਉ। ਜੈ ਜੈਕਾਰ ਜਗ ਗਾਵੈ, ਮਨ ਚਿੰਦੇ ਅੜੇ ਫਲ ਪਾਵੈ, ਸਹੀ ਸਲਾਮਤ ਨਹਾਏ ਆਏ, ਆਪਣਾ ਪ੍ਰਭੂ ਧਿਆਏ। ਸੰਤ ਸਰੋਵਰ ਨਹਾਵੈ, ਸੋ ਜਨ ਪਰਮ ਗਤ ਪਾਵੈ, ਮਰੈ ਨ ਆਵੈ ਜਾਈ, ਹਰ ਹਰ ਨਾਮ ਧਿਆਈ। ਇਹੋ ਬ੍ਰਹਮ ਵਿਚਾਰ ਸੋ ਜਾਣੈ, ਜਿਸ ਦਇਆਲ ਹੋਏ ਭਗਵਾਨੈ, ਬਾਬਾ ਨਾਨਕ ਪ੍ਰਭ ਸਰਨਾਈ, ਸਭ ਚਿੰਤਾ ਗਣ ਤੋਂ ਮਿਟਾਈ। ਸੋਰਠ ਮਹੱਲਾ ਪੰਜਵਾਂ। ਪਾਰ ਬ੍ਰਹਮ ਨਵਾਹੀ ਪੂਰੀ, ਕਾਈ ਬਾਤਨ ਰਹੀਆ ਊਰੀ, ਗੁਰ ਚਰਨ ਲਾਏ ਨਿਸਤਾਰੇ, ਹਰ ਹਰ ਨਾਮ ਸੰਹਾਰੇ, ਆਪਣੇ ਦਾਸ ਕਾ ਸਦਾ ਰਖਵਾਲਾ, ਕਰ ਕਿਰਪਾ ਆਪਣੇ ਕਰ ਰਾਖੇ, ਮਾਤ ਪਿਤਾ ਜਿਉਂ ਪਾਲਾ ਰਹਾਉ। ਬੜ ਭਾਗੀ ਸਤਿਗੁਰ ਪਾਇਆ, ਜਿਨ ਜਮਕਾ ਪੰਥ ਮਿਟਾਇਆ, ਹਰ ਭਗਤ ਭਾਏ ਚਿਤ ਲਾਗਾ, ਜਪ ਜੀਵੈ ਸੇ ਬੜ ਭਾਗਾ, ਹਰ ਅੰਮ੍ਰਿਤ ਬਾਣੀ ਗਾਵੈ, ਸਾਧਾਂ ਕੀ ਧੂਰੀ ਨਹਾਵੈ। ਆਪਣਾ ਨਾਮ ਆਪੇ ਦੀਆ, ਪ੍ਰਭ ਕਰਨ ਹਾਰ ਰੱਖ ਲਈਆ, ਹਰ ਦਰਸ਼ਨ ਪ੍ਰਾਨ ਆਧਾਰਾ, ਇਹ ਪੂਰਨ ਬਿਮਲ ਵਿਚਾਰਾ, ਕਰ ਕਿਰਪਾ ਅੰਤਰ ਜਾਮੀ, ਦਾਸ ਨਾਨਕ ਸਰਨ ਸੁਆਮੀ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਨ ਆਧਾਰਾ, ਹਮ ਸੰਤ ਜਨਾ ਰੇ ਨਾਰਾ, ਪਤਤ ਪਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਰਜੀ ਸੰਗ ਰਖਵਾਲਾ।

ਨਹੀਂ ਪਾਇਆ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਭਾਰ ਪੂਰੀ, ਖੇਮ ਕੁਸਲ ਭਇਆ ਇਸ਼ਨਾਨਾ, ਪਾਰ ਬ੍ਰਹਮ ਬਿਠੋਂ ਕੁਰਬਾਨਾ, ਗੁਰ ਕੇ ਚਰਨ ਕਮਲ ਰਿਤ ਧਾਰੇ, ਬਿਘਨ ਨ ਲਾਗੈ ਤਿਲਕਾ ਕੋਈ ਕਾਰਜ, ਸਗਲ ਸਵਾਰੇ ਰਹਾਓ। ਮਿਲ ਸਾਧੂ ਦੁਰਮਤ ਖੋਏ, ਪਤਤ ਪੁਨੀਤ ਸਭ ਹੋਏ, ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਪਾਪ ਕਮਾਤੇ, ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ, ਮਨ ਬਾਂਛਿਤ ਫਲ ਪਾਏ, ਗੁਰਪੂਰਾ ਹਿਰਦੈ ਧਿਆਏ, ਗੁਰ ਗੋਪਾਲ ਆਨੰਦਾ, ਜਪ ਜਪ ਜੀਵੈ ਪਰਮਾਨੰਦਾ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਦ ਰਖਾਇਆ। ਸੋਰਠ ਮਹੱਲਾ ਰਾਗ ਸੋਰਠ ਮਹੱਲਾ ਪੰਜਵਾਂ। ਦਹ ਦਿਸ ਛਤਰ ਮੇਘ ਘਟਾ ਘਟ, ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹੁ ਨਹਿ ਨਹਿ, ਪਿਰ ਪਿਰ ਦੇਸ ਸਦਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ ਰਹਾਓ, ਕਿਉਂ ਬਿਸਰਾ ਇਹੋ ਲਾਲ ਪਿਆਰੋ, ਸਰਬ ਗੁਣਾ ਸੁਖ ਦਾਇਓ, ਮੰਦਰ ਚਰਕੈ ਪੰਥ ਨਹਾਰੋ, ਨੈਣ ਨੀਨ ਨੈਣ ਨੀਰ ਭਰ ਆਇਓ, ਮੰਦਰ ਚਰਕੈ ਪੰਥ ਨਹਾਰੋ, ਨੈਣ ਨੀਰ ਭਰ ਆਇਓ, ਹਾਂ ਹਾਂ ਭੀਤ ਭਇਓ ਹੈ ਬੀਚੋ, ਸੁੰਤ ਦੇਸ ਨਿਕਟ ਆਇਓ, ਭਾਂ ਭੀਰੀ ਕੇ ਪਾਤ ਪਰਦੋ, ਬਿਨ ਪੇਖੇ ਦੂਰ ਆਇਓ, ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ, ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤਉ ਦਿਆਰ ਬੇਠਲੋ ਪਾਇਓ, ਸਭ ਰਹਿਓ ਅੰਦੇਸਰੋ ਮਾਇਓ, ਜੋ ਚਾਹਤ ਸੋ ਗੁਰੂ ਮਲਾਇਓ, ਸਰਬ ਗੁਣਾ ਨਿਦਰਾਇਓ ਰਹਾਓ ਦੂਜਾ। ਸੋਰਠ ਮਹੱਲਾ ਪੰਜਵਾਂ।

ਮੂਰੀ ਬਣਤ ਬਣਾਈ, ਤੂੰ ਭਾਰੋ ਸਵਾਮੀ ਮੋਰਾ, ਇਹ ਪੁੰਨ ਪਦਾਰਥ ਤੇਰਾ, ਜਨ ਨਾਨਕ ਏਕ ਧਿਆਇਆ, ਸਰਬ ਫਲਾ ਪੁੰਨ ਪਾਇਆ। ਸੋਠ ਮਹੱਲਾ ਪੰਜਵਾਂ, ਘਰ ਤੀਜਾ, ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਘੁਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰਪੂਰਾ ਕੀਨੇ ਦਾਨਾ, ਸਭ ਕੁਸ਼ਲ ਖੇਮ ਪ੍ਰਭ ਹਾਰੇ, ਸਹੀ ਸਲਾਮਤ ਸਭ ਥੋਕ ਅਵਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਉ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ, ਆਦਿ ਪੁਰਖ ਪ੍ਰਭ ਪਾਇਆ। ਸੋਠ ਮਹੱਲਾ ਪੰਜਵਾਂ, ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਕਰ ਦੇਈਏ ਬਸਾਇਆ, ਸੁਖ ਸਾਗਰ ਗੁਰ ਪਾਇਆ, ਤਾਂ ਸਹਿਸਾ ਸਗਲ ਮਿਟਾਇਆ। ਹਰ ਕੇ ਨਾਮ ਕੀ ਵਡਿਆਈ, ਆਠ ਪਹਿਰ ਗੁਣ ਗਾਈ, ਗੁਰਪੂਰੇ ਤੇ ਪਾਈ ਰਹਾਉ। ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਬਖਾਣੀ, ਗੁਰਪੂਰੇ ਤੇ ਜਾਣੀ। ਸੋਠ ਮਹੱਲਾ ਪੰਜਵਾਂ, ਆਗੈ ਸੁਖ ਗੁਰ ਦੀਆ, ਪਾਛੈ ਕੁਸਲ ਗੇ ਖੇਮ ਗੁਰ ਕੀਆ, ਸਰਬਨਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ, ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ। ਸੰਤ ਹੋ ਦਿਨ ਦਿਨ ਚੜੈ ਸਵਾਈ, ਰਹਾਉ ਜੀ ਜੰਤ ਸਭ ਭਏ ਦਇਆਲਾ, ਪ੍ਰਭ ਆਪਣੇ ਕਰ ਦੀਨੇ, ਸਹਿ ਸੁਭਾਈ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਸੋਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਧਾਤਾ ਰਹਾਉ। ਨਾਨਕ ਪ੍ਰਭ ਅਬਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਸੋਠ ਮਹੱਲਾ ਪੰਜਵਾਂ, ਗੁਰ ਆਪਣੇ ਬਲਹਾਰੀ, ਜਨ ਪੂਰਨ ਪੈਜ ਸਵਾਰੀ, ਮਨ ਚਿੰਦਿਆ ਫਲ ਪਾਇਆ, ਪ੍ਰਭ ਆਪਣਾ ਸਦਾ ਧਿਆਇਆ। ਸੰਤ ਹੋ ਤਿਸਮਨ ਅਵਰ ਨ ਕੋਈ, ਕਰਨ ਕਾਰਨ ਪ੍ਰਭ ਸੋਈ ਰਹਾਉ। ਪ੍ਰਭ ਆਪਣੇ ਵਰ ਦੀਨੇ, ਸਗਲ ਜੀ ਬਸ ਕੀਨੇ, ਜਨ ਨਾਨਕ ਨਾਮ ਧਿਆਇਆ, ਤਾਂ ਸਗਲੇ ਦੁੱਖ ਮਿਟਾਇਆ। ਸੋਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਿਗੁਰੇ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ ਰਹਾਉ। ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਸੰਤਾਂ ਦੇਵਹਿ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ। ਸੋਠ ਮਹੱਲਾ ਪੰਜਵਾਂ, ਸੋਈ ਕਰਾਏ ਜੋ ਤੁਧ ਭਾਵੈ, ਮੋਹਿ ਸਿਆਣਪ ਕਛੂ ਨ ਆਵੈ, ਹਮ ਬਾਰਕ ਤੋ ਸਰਨਾਈ, ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਿਤ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਹਾਉ। ਜੀ ਜੰਤ ਤੇਰੇ ਤਾਰੇ, ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸਰਣਾ। ਸੋਠ ਮਹੱਲਾ ਪੰਜਵਾਂ, ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ, ਪ੍ਰਭ ਚਰਨੀ ਮਨ ਲਾਗਾ, ਪੂਰਨ ਜਾ ਕੇ ਭਾਗਾ, ਮਿਲ ਸਾਧ ਸੰਗ ਹਰ ਧਿਆਇਆ, ਆੜ ਪੈਰ ਆਰਾ ਦਿਓ ਹਰ ਹਰ ਮਨ ਚਿੰਦਿਆ ਪਲ ਪਾਇਆ ਰਹਾਉ। ਪਰਾ ਪੂਰਬਲਾ ਅੰਕੁਰ ਜਾਗਿਆ, ਰਾਮ ਨਾਮ ਮਨ ਲਾਗਿਆ, ਮਨ ਤਨ ਹਰ ਦਰਸ ਸਮਾਵੈ, ਨਾਨਕ ਦਾਸ ਸੱਚੇ ਗੁਣ ਗਾਵੈ। ਸੋਠ ਮਹੱਲਾ ਪੰਜਵਾਂ, ਗੌਰ ਮਿਲ ਪ੍ਰਭੂ ਚਤਾਰਿਆ, ਕਾਰਜ ਸਭ ਸਵਾਰਿਆ, ਮੰਦਾ ਕੋ ਨਾ ਅਲਾਏ, ਸਭ ਜੈ ਜੈਕਾਰ ਸੁਣਾਏ। ਸੰਤ ਹੋ ਸਾਚੀ ਸਰਣ ਸੁਆਮੀ, ਜੀ ਜੰਤ ਸਭ ਹਾਥ ਤਿਸੈ ਕਹਿ, ਸੋ ਪ੍ਰਭ ਅੰਤਰ ਜਾਮੀ ਰਹਾਉ। ਕਰਤਵ ਸਭ ਸਵਾਰੇ, ਪ੍ਰਭ ਆਪਣਾ ਬਿਰਧ ਸਮਾਰੇ, ਪਤਤ ਭਾਵਨ ਪ੍ਰਭ ਨਾਮਾ, ਜਨ ਨਾਨਕ ਸਦ ਕੁਰਬਾਨਾ। ਸੋਠ ਮਹੱਲਾ ਪੰਜਵਾਂ, ਪਾਰ ਬ੍ਰਹਮ ਸਾਜ ਸਵਾਰਿਆ, ਇਹ ਲੋਹੜਾ ਗੁਰੂ ਉਵਾਰਿਆ, ਆਨੰਦ ਕਰੋ ਪਿਤ ਮਾਤਾ, ਪਰਮੇਸ਼ਰ ਜੀ ਕਾ ਦਾਤਾ, ਸੁਭ ਚਿਤਵਨ ਦਾਸ ਤੁਮਾਰੇ, ਰਾਖੈ ਪੈ ਦਾਸ ਆਪਣੇ ਕੀ, ਕਾਰਜੇ ਆਪ ਸਵਾਰੇ ਰਹਾਉ। ਮੇਰਾ ਪ੍ਰਭ ਪਰੇ ਪੁਕਾਰੇ, ਪੂਰਨ ਕਲ ਜਨ ਤਾਰੇ, ਨਾਨਕ ਸਰਣੀ ਆਇਆ, ਮਨ ਚਿੰਦਿਆ ਫਲ ਪਾਇਆ। ਸੋਠ ਮਹੱਲਾ ਪੰਜਵਾਂ, ਸਦਾ ਸਦਾ ਹਰ ਜਾਪੇ, ਪ੍ਰਭ ਬਾਲਕ ਰਾਖੇ ਆਪੇ, ਸੀਤਲਾ ਠਾਕ ਰਹਾਈ, ਬਿਘਨ ਗਏ ਹਰ ਨਾਈ।
ਮੇਰਾ ਪ੍ਰਭ ਹੋਵਾ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰੱਥ ਹਰ ਸਿਮਰਤ ਸਭ ਦੁੱਖ ਲਾਥ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਸੋਰਠ ਮਹੱਲਾ ਪੰਜਵਾਂ ਆਪਣਾ ਗੁਰੂ ਤਿਹਾਏ ਮਿਲ ਕੁਸਲ ਸੇਤੀ ਕਰ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ ਹਰ ਹਰ ਆਰਾਧ ਹੋ ਹਰ ਆਰਾਧ ਸਭੋ ਕਿਛ ਪਾਈ ਹੈ ਕਾਰਜ ਸਗਲੇ ਸਾਧ ਹੋ ਰਹੋ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਤਿਹਾਇਆ ਤਿਨ ਸਰਬ ਸੁਖਾਂ ਫਲ ਪਾਇਆ ਸੋਰਠ ਮਹੱਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਢੇਰਾ ਭੰਨਾ ਅੰਧ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਹਾਰੀ ਸੰਤ ਹੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਬਖਾਨਾ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕੇ ਚਰਨ ਉੱਪਰ ਬਲ ਜਾਈ ਦਿਨ ਸੁਰੈਨ ਸਾਸਾ ਸੰਭਾਲੀ ਪੂਰਨ ਸਭਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਭਾਈ ਨਾਨਕ ਪ੍ਰਭ ਸਰਨ ਆਈ ਸੋਰਠ ਮਹੱਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੇ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਸੋਈ ਫਲ ਪਾਵਹਿ ਬਿਰਥੀ ਆਸ ਨ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾ ਕਾ ਮਨ ਲੀਣਾ ਭਾਰ ਬ੍ਰਹਮ ਮਨ ਭਾਵੈ ਆਠ ਪੈਰ ਹਰ ਕਾ ਜਸ ਰਵਣਾ ਬਿਖੈ ਠਗੌਰੀ ਲਾਥੀ ਸੰਗ ਮਲਾਏ ਲੀਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਕਰ ਗਹਿਲੀਨੇ ਸਰਬ ਸਦੀਨੇ ਆਪੇ ਆਪ ਮਲਾਇਆ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਸੋਰਠ ਮਹੱਲਾ ਪੰਜਵਾਂ ਗਰੀਬੀ ਕਦਾ ਹਮਾਰੀ ਖੰਨਾ ਸਾਗਲ ਰੇਨ ਛਾਰੀ ਇਸ ਆਗੈ ਕੋ ਨਾ ਟਿਕੈ ਬੇਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੀ ਗਤ ਹੋਵੈ ਉਧਰੈ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਉ ਨਾਨਕ ਆਪ ਮਿਟਾਇਆ ਸਾ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਪ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲਦਾਤੀ ਗੁਰਪੂਰੈ ਕਿਰਪਾ ਕਰ ਦੀਨੀ ਬਿਰਲੈ ਕਿਨ ਹੀ ਜਾਤੀ ਰਹਾਉ ਗੁਰਬਾਣੀ ਗਾਵਹਿ ਪਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤ ਹੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਚੇ ਸੁਖ ਸਹਿਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਬਖਾਣੀ ਨਿਰਮਲ ਅਕਥ ਕਹਾਣੀ ਸੋਰਠ ਮਹੱਲਾ ਪੰਜਵਾਂ ਭੂਖੇ ਖਾਵਤ ਲਾਜ ਨ ਆਵੈ ਤਿਉਂ ਹਰ ਜਨ ਹਰ ਗੁਣ ਗਾਵੈ ਆਪਣੇ ਕਾਜ ਕੋ ਕਿਉਂ ਅਲਕਾਈਐ ਜਿਰ ਸਿਮਰਨ ਦਰਗੈ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉਂ ਕਾਮੀ ਕਾਮ ਲਭਾਵੈ ਤਿਉਂ ਹਰ ਦਾਸ ਹਰ ਜਸ ਭਾਵੈ ਜਿਉਂ ਮਾਤਾ ਬਾਲ ਲਪਟਾਵੈ ਤਿਉਂ ਗਿਆਨੀ ਨਾਮ ਕਮਾਵੈ ਗੁਰਪੂਰੇ ਤੇ ਪਾਵੈ ਜਨ ਨਾਨਕ ਨਾਮ ਤੇ ਆਵੈ ਸੋਰਠ ਮਹੱਲਾ ਪੰਜਵਾਂ ਸੁਖ ਸਾਂਦ ਘਰ ਆਇਆ ਨਿੰਦਕ ਕਹਿ ਮੁਖ ਛਾਇਆ ਪੂਰਾ ਗੁਰ ਪਹਿਰਾਇਆ ਬਿਨਸੇ ਦੁੱਖ ਸਵਾਇਆ

ਬਖਾਣ ਹੈ ਨਾਨਕ ਪ੍ਰਭ ਸਰਨਾਹੀ ਜਿਨ ਪੂਰੀ ਬਣਤ ਬਨਾਹੀ ਸੋਰਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਿਆਏ ਘਰ ਸਹੀ ਸਲਾਮਤ ਆਏ ਸੰਤੋਖ ਭਇਆ ਸੰਸਾਰੇ ਗੁਰਪੂਰੈ ਲੈ ਤਾਰੇ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਣੇ ਭਗਤ ਕੀ ਗਣਤ ਨ ਗਾਣੇ ਰਾਖੈ ਬਾਲ ਗੋਪਾਲਾ ਰਹਾਉ ਹਰ ਹਰ ਨਾਮ ਹਿਰਦੈ ਉਰ ਧਾਰੇ ਤਨ ਸਭੇ ਥੋਕ ਸਵਾਰੇ ਗੁਰਪੂਰੈ ਤੁਸ ਦੀਆ ਪਰ ਨਾਨਕ ਦੁਖ ਨਥੀਆ ਸੋਰਠ ਮਹੱਲਾ ਪੰਜਵਾਂ ਹਰ ਮਨ ਤਨ ਬਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨਾ ਜਾਈ।

ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਏ, ਫਿਰ ਡੋਲਤ ਕਥੂ ਨਾਹੀ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣੇ ਰਹਾਉ, ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰਹਿ ਪ੍ਰਤਪਾਲਾ, ਆਚਾਰਜ ਤੇਰੀ ਬੜਿਆਈ, ਨਿਤ ਨਾਨਕ ਨਾਮ ਤੇ ਆਈ, ਸੋਰਠ ਮਹੱਲਾ ਪੰਜਵਾਂ, ਨਾਲ ਨਾਰਾਇਣ ਮੇਰ, ਜਮਦੂਤ ਨ ਆਵੈ ਨੇਰ, ਕੰਠ ਲਾਏ ਪ੍ਰਭ ਰਾਖੈ, ਸਤਿਗੁਰ ਕੀ ਸਚ ਸਾਖੈ, ਗੁਰਪੂਰੈ ਪੂਰੀ ਕੀਤੀ, ਦੁਸ਼ਮਣ ਮਾਰ ਬਡਾਰੇ ਸਗਲੇ, ਦਾਸ ਕੋ ਸਮਤ ਦਿੱਤੀ ਰਹਾਉ, ਪ੍ਰਭ ਸਗਲੇ ਥਾਨ ਬਸਾਏ, ਸੁਖ ਸਾਂਦ ਫਿਰ ਆਏ, ਨਾਨਕ ਪ੍ਰਭ ਸੁਰਨਾਏ, ਜਨ ਸਗਲੇ ਰੋਗ ਮਿਟਾਏ, ਸੋਰਠ ਮਹੱਲਾ ਪੰਜਵਾਂ, ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ, ਦਰਸ਼ਨ ਭੇਟ ਤੋ ਹੋਤ ਆਨੰਦਾ, ਦੁੱਖ ਗਇਆ ਹਰ ਗਾਈਐ, ਹਰ ਰਸ ਪੀ ਬਹੁ ਪਾਈ, ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਨਾਈ ਰਾਹੁ, ਤਿਸੇ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ, ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾਂ ਲਿਵਲਾਈ, ਸੋਰਠ ਮਹੱਲਾ ਪੰਜਵਾਂ, ਕਰਨ ਕਰਾਵਨ ਹਰ ਅੰਤਰ ਜਾਮੀ, ਜਨ ਆਪਣੇ ਕੀ ਰਾਖੈ, ਜੈ ਜੈਕਾਰ ਹੋਤ ਜਗ ਭੀਤਰ, ਸ਼ਬਦ ਗੁਰੂ ਰਸ ਚਾਖੈ, ਪ੍ਰਭ ਜੀ ਤੇਰੀ ਓਟ ਗੁਸਾਈ, ਤੂੰ ਸਮਰੱਥ ਸਰਨ ਕਾ ਦਾਤਾ, ਆਠ ਪੈਰ ਤੁਮ ਧਿਆਈ ਰਹਾਉ, ਜੋ ਜਨ ਭਜਨ ਕਰੇ ਪ੍ਰਭ ਤੇਰਾ, ਸੈ ਅੰਦੇਸਾ ਨਾਹੀ, ਸਤਿਗੁਰ ਚਰਨ ਲੱਗੇ ਭਉ ਮਿਟਿਆ, ਹਰ ਗੁਣ ਗਾਏ ਮਨ ਮਾਹੀ, ਸੋਖ ਸਹਿਜ ਆਨੰਦ ਕਨੇਰੇ, ਸਤਿਗੁਰ ਦੀਆ ਦਲਾਸਾ, ਜੇਣ ਘਰ ਆਏ ਸੋਭਾ ਸੇਤੀ, ਪੂਰਨ ਹੋਈ ਆਸਾ, ਪੂਰਾ ਗੁਰ ਪੂਰੀ ਮਤ ਜਾਕੀ, ਪੂਰਨ ਪ੍ਰਭ ਕੇ ਕਾਮਾ, ਗੁਰਚਰਨੀ ਲਾਗ ਤਰਿਓ ਭਵ ਸਾਗਰ, ਜਪ ਨਾਨਕ ਹਰ ਹਰ ਨਾਮਾ, ਸੋਰਠ ਮਹੱਲਾ ਪੰਜਵਾਂ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਆਪੇ ਸਭ ਬਿਧ ਥਾਟੀ, ਖਿਨ ਮੈਂ ਰਾਖ ਲਿਓ ਜਨੇ ਆਪਣਾ, ਗੁਰਪੂਰੈ ਬੇੜੀ ਕਾਟੀ ਮੇਰੇ ਮਨ, ਗੁਰ ਗੋਬਿੰਦ ਸਦ ਧਿਆਈਐ, ਸਗਦ ਕਲੇਸ਼ ਮਿਟੈ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਉ, ਜੀ ਜੰਤ ਜਾ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਭਏ ਦਰਬਾਰਾ, ਸੋਰਠ ਮਹੱਲਾ ਪੰਜਵਾਂ, ਸਿਮਰੋ ਆਪਣਾ ਸਾਈ ਦਿਨ ਸਰੈਨ ਸਦ ਧਿਆਈ, ਹੱਥ ਦੇ ਜਨ ਰਾਖੇ ਹਰ ਨਾਮ ਮਹਾਰਸ ਚਾਖੇ, ਆਪਣਾ ਗੁਰ ਆਪਣੇ ਗੁਰ ਉਪਰ ਕੁਰਬਾਨ, ਭਈ ਕਿਰਪਾਲ ਪੂਰਨ ਪ੍ਰਭ ਦਾਤੇ, ਜੀ ਹੋਏ ਮਿਹਰਵਾਨ ਰਹਾਉ, ਨਾਨਕ ਜਨ ਸਰਨਾਈ, ਜਿਨ ਪੂਰੇ ਜਿਨ ਪੂਰਨ ਪੈਜ ਰਖਾਈ, ਨਾਨਕ ਜਨ ਸਰਨਾਈ, ਜਿਨ ਪੂਰਨ ਪੈਜ ਰਖਾਈ, ਸਗਲੇ ਦੁੱਖ ਮਿਟਾਈ, ਸੁਖ ਪੁੰਚੋ ਮੇਰੇ ਭਾਈ, ਸੋਰਠ ਮਹੱਲਾ ਪੰਜਵਾਂ।

ਦੁੱਖ ਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ ਰਹਾਉ। ਸੁਣੀ ਪੁਕਾਰ ਸਮਰੱਥ ਸੁਆਮੀ, ਬੰਧਨ ਕਾਟ ਸਵਾਰੇ, ਪਹਿਰ ਸਿਰ ਪਾਉ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਸੋਰਠ ਮਹੱਲਾ ਪੰਜਵਾਂ, ਜੀ ਜੰਤ ਸਭ ਬਸ ਕਰ ਦੀਨੇ, ਸੇਵਕ ਸਭ ਦਰਬਾਰੇ, ਅੰਗੀਕਾਰ ਕੀ ਪ੍ਰਭ ਆਪਣੇ, ਭਵਨਿਤ ਪਾਰ ਉਤਾਰੇ, ਸੰਤਨ ਕੇ ਕਾਰਜ ਸਗਲ ਸਵਾਰੇ, ਦੀਨ ਦਇਆਲ ਕਿਰਪਾਲ ਕਿਰਪਾ ਨਿਧ, ਪੂਰਨ ਖਸਮ ਹਮਾਰੇ ਰਹਾਉ। ਆਓ ਬੈਠ ਆਦਰ ਸਭ ਥਾਈ, ਓਨ ਨਗਤ ਹੂੰ ਬਾਤਾ, ਭਗਤ ਸਿਰ ਪਾਓ ਦਿਓ ਜਨ ਆਪਣੇ, ਪ੍ਰਤਾਪ ਨਾਨਕ ਪ੍ਰਭ ਜਾਤਾ। ਸੋਰਠ

ਨੀਰਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨੈ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੈ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਤਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋ

ਸਤਰ ਨਾਨਕ ਦਰਪਨ ਨਿਆਇ ਸੋਠ ਮਹੱਲਾ ਨੌਵਾਂ ਮਾਈ ਮੈਂ ਕਹਿ ਬਿਦ ਲਖੋ ਗੁਸਾਈ ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹਿਓ ਅਰਜਾਈ ਰਹਾਓ ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਤਰ ਮਤ ਪਾਈ ਬਿਕੈ ਸਖਤ ਰਹਿਓ ਨਿਸਬਸਰ ਨੈ ਛੁਟੀ ਅਧਮਾਈ ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਇਕੋ ਗੁਣ ਰੱਖ ਲਿਓ ਸਰਨਾਈ ਸੋਠ ਮਹੱਲਾ ਨੌਵਾਂ ਮਾਈ ਮਨ ਮੇਰੋ ਬਸ ਨਾਹੇ ਨਿਸਬਸਰ ਬਿਖਿਆਨ ਕੋ ਧਾਵਤ ਕਹਿ ਬੇਦ ਰੋਕੋ ਤਾਹੇ ਰਹਾਓ ਬੇਦ ਪ੍ਰਾਣ ਸਿਮਰਤ ਕੇ ਮਤ ਸੁਣ ਨਿਮਖ ਨਹੀਏ ਬਸਾਵੈ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮ ਸਰਾਵੈ ਮਦ ਮਾਇਆ ਕਹਿ ਭਇਓ ਬਾਬਰੋ ਸੋ ਜਿਤਨੈ ਕਛ ਗਿਆਨਾ ਘਟ ਹੀ ਪੀਤਰ ਬਸਤ ਨਿਰੰਜਨ ਤਾ ਕੋ ਮਰਮ ਨ ਜਾਣਾ ਜਬ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾਮਨ ਕਾਟੀ ਜਮਕੀ ਫਾਸੀ ਸੋਰਠ ਮਹੱਲਾ ਨੌਵਾਂ

ਨਹਿ ਨਿੰਦਿਆ ਨਹਿ ਉਸ ਤੁਰ ਜਾ ਕੈ ਲੋਭ ਮੋਹ ਅਭਮਾਨਾ ਹਰ ਕ ਸੋਗ ਤੇ ਰਹਿ ਨਿਆਰੋ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੈ ਪਰਸੈ ਨਾਹਨ ਤਹਿ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਹਿ ਇਹ ਜੁਗ ਤੋ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹੱਲਾ ਨੌਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਾਹੁ ਸੁਖ ਮੈਂ ਆਨ ਬਹੁਤ ਮਿਲ ਬੈਠੁਤ ਰਹਿਤ ਚਹੋ ਦਿਸ ਕੇਰਾ ਬੇਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਬਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ

ਸੋ ਬੇਨਤੀ ਹੈ ਜੀ ਹੁਣ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ ਆਨੰਦ ਕਾਰਜ ਦੀ ਰਵਤਾ ਦੀ ਗੁਪਤ ਅਰਦਾਸ ਹੋਵੇਗੀ ਬਾਕੀ ਸਮਾਂ ਇਸੇ ਤਰ੍ਹਾਂ ਬੈਠੀ ਰਹੇਗੀ ਜੀ ਭਾਈ ਸਾਹਿਬ ਜੀ ਅਰਦਾਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਵਾਹਿਗੁਰੂ ਸਾਹਿਬ ਜੀਓ, ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮਿਲੈ ਪ੍ਰਭੂ ਹਰ ਦਰਗਾਹ ਕਾ ਵਸੀਠ, ਸੋ ਕਹੋ ਟਲ ਗੁਰਸੇਵੀਐ ਐਨ ਸੋ ਸਹਿਜ ਸੋ ਪਾਏ, ਦਰਸ਼ਨ ਪਰਸਿਆਂ ਗੁਰੂ ਕੇ

ਕੌਣ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੱਲੋਂ ਉਚਾਰਨ ਕੀਤੀਆਂ ਲਾਵਾਂ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਮ ਦਾ ਪਾਠ ਕਰਨਗੇ ਸਤਿਗੁਰਾਂ ਦੀ ਤਾਬਿਆਂ ਤੋਂ। ਜਦੋਂ ਨਾਨਕ ਨਾਮ ਸ਼ਬਦ ਆਵੇ ਸਪਾਕ ਜੋੜੀ ਨੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਉੱਠਣਾ ਹੈ। ਸੋ ਪ੍ਰਕਰਮਾ ਕਰਦਿਆਂ ਹੋਇਆਂ ਸੱਜੇ ਹੱਥ ਰੱਖਦਿਆਂ ਹੋਇਆਂ ਬੜੇ ਪਿਆਰ ਨਾਲ ਆਉਣਾ ਹੈ, ਨਾਲ ਨਾਲ ਉਸੇ ਲਾਮ ਦਾ ਸ਼ਬਦ ਗ੍ਰਹਿਣ ਕੀਤਾ ਜਾਵੇਗਾ। ਸੋ ਬੇਨਤੀ ਹੈ ਕਿ ਬੱਚੇ ਪੜ੍ਹੇ ਲਿਖੇ ਹਨ, ਕੋਈ ਸਹਾਰੇ ਦੀ ਜ਼ਰੂਰਤ ਨਹੀਂ, ਕੋਈ ਸੱਜਣ ਉੱਠ ਕੇ ਸਹਾਰਾ ਨਾ ਦੇਵੇ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਆਓ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਲਾਵਾਂ ਦੇ ਪਾਠ ਆਰੰਭ ਹੋਣ ਜੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਤਾਹਿ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ, ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੈ ਚੇਤਾਵਨ ਕਾ ਸਦਕਾ, ਸਰਬ ਸੁਖ ਹੋਏ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ, ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਡ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ, ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀਓ, ਲੜਕੀ ਅਨਮੋਲ ਕੌਰ ਸਪੁੱਤਰੀ ਮਾਤਾ ਰਣਜੀਤ ਕੌਰ, ਪਿਤਾ ਹਰਿੰਦਰ ਸਿੰਘ ਅਤੇ ਸੱਚੇ ਪਾਤਸ਼ਾਹ ਜੀ, ਲੜਕਾ ਗਗਨਦੀਪ ਸੁਮਨ, ਸਪੁੱਤਰ ਮਾਤਾ ਹਰਜੀਤ ਕੌਰ ਸੁਮਨ, ਪਿਤਾ ਵਿਜੇ ਕੁਮਾਰ ਸੁਮਨ, ਇਸ ਵੇਲੇ ਸੱਚੇ ਪਾਤਸ਼ਾਹ ਜੀ ਅਨਮੋਲ ਕੌਰ ਅਤੇ ਗਗਨਦੀਪ ਸੁਮਨ ਦੇ ਸ਼ੁਭ ਆਨੰਦ ਕਾਰਜ ਆਪ ਦੀ ਪਾਵਨ ਹਜ਼ੂਰੀ ਵਿੱਚ ਹੋਏ ਹਨ, ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜੀ ਸੁਣੀ ਬਾਣੀ ਕੀਰਤਨ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ, ਇਹਨਾਂ ਘੜੀਆਂ ਵਾਸਤੇ ਆਪ ਜੀਆਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਹੈ, ਆਪ ਜੀਆਂ ਨੇ ਸੱਚੇ ਪਾਤਸ਼ਾਹ ਸੋਹਣੇ ਆਨੰਦ ਕਾਰਜ ਦੇ ਸਮੇਂ ਬਖਸ਼ੇ, ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਆਉਣ ਵਾਲੇ ਸਮੇਂ ਵਿੱਚ ਦੋਨਾਂ ਹੀ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ, ਸੁਭਾਗ ਜੋੜੀ ਦੇ ਸੱਚੇ ਪਾਤਸ਼ਾਹ ਜੀ ਸੀਸ ਤੇ ਮੇਰਾ ਪਰਿਆ ਹੱਥ ਰੱਖਣਾ, ਗ੍ਰਿਸਤ ਜੀਵਨ ਵਿੱਚ ਸੱਚੇ ਪਾਤਸ਼ਾਹ ਜੀ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ, ਸੱਚੇ ਪਾਤਸ਼ਾਹ ਜੀ ਖੁਸ਼ੀਆਂ ਖੇੜੇ, ਨਾਮ ਦੀਆਂ ਦਾਤਾਂ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਇਸ ਖੁਸ਼ੀ ਦੇ ਸਮੇਂ ਤੇ ਸੱਚੇ ਪਾਤਸ਼ਾਹ ਜੀ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ, ਆਪ ਜੀ ਨੂੰ ਸੁੰਦਰ ਪਸਾਕੇ ਹਾਜ਼ਰ ਕੀਤੇ, ਆਪ ਜੀ ਨੇ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਪਰਲੋਜ ਪਰਦੇ ਕੱਜਣੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕਾ ਗਗਨਦੀਪ ਸੁਮਨ ਅਤੇ ਲੜਕੀ ਅਨਮੋਲ ਕੌਰ ਦੇ ਆਨੰਦ ਕਾਰਜ ਦੀ ਦੋਵਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਗੁਰਦੁਆਰਾ ਫਰੀਮਾਉਂਟ ਦੇ ਮੁੱਖ ਸੇਵਾਦਾਰ ਤਿੰਨਾਂ ਨੂੰ ਕਿ ਸੁਭਾਗੀ ਜੋੜੀ ਨੂੰ ਗੁਰੂ ਘਰ ਵੱਲੋਂ ਅਸੀਸ ਸਰੂਪਾ ਦੀ ਬਖਸ਼ਿਸ਼ ਕਰਨ, ਅਤੇ ਦੋਵਾਂ ਮੈਂ ਕਹਾਂਗਾ ਕਿ ਉਹ ਮੱਥਾ ਟੇਕ ਕੇ ਸਰੂਪਾ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨ ਦੀ। ਦੋਵਾਂ ਪਰਿਵਾਰਾਂ ਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ। ਬੋਲੇ ਸੋਨਿਹਾਲ, ਬੋਲੇ ਸੋਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਵੱਲੋਂ ਥੈਂਕਸ ਕਰਨ ਵਾਸਤੇ ਅਗਰ ਕਿਸੇ ਨੇ ਮਾਈਕ 'ਤੇ ਆਉਣਾ ਹੋਵੇ ਤਾਂ ਉਹ ਮਾਈਕ 'ਤੇ ਆ ਸਕਦੇ ਨੇ। ਇਹ ਤੁਹਾਡੀ ਆਪਣੀ ਸਟੇਜ ਹੈ, ਸੋ ਬੇਨਤੀ ਕਰਾਂਗਾ ਕਿ ਮਾਈਕ 'ਤੇ ਆਉਣ ਅਤੇ ਸੰਗਤ ਦਾ ਧੰਨਵਾਦ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜਕੀ ਅਤੇ ਲੜਕੇ ਦੇ ਮਾਤਾ ਪਿਤਾ ਇੱਥੇ ਪਿਆਰ ਦੇ ਸਕਦੇ ਹਨ, ਬਾਕੀ ਸਾਰਿਆਂ ਨੇ ਬਾਹਰ ਦੇਣਾ ਹੈ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ।

Vaheguru.

와, 그를

ぐるわぐるわぐるわぐるわぐる。

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਸਤਿਗੁਰਾਂ ਦੀ ਸ਼ਰਨ 'ਚ ਆਉਂਦੇ ਹਾਂ ਸਾਰੇ ਕਿ ਸਾਡੇ ਮਨ ਨੂੰ ਸੁੱਖ ਮਿਲੇ। ਉਹ ਸੁੱਖ ਫਿਰ ਸਤਿਗੁਰੂ ਗੁਰਬਾਣੀ ਰਾਹੀਂ ਸਾਨੂੰ ਸਮਝਾਉਂਦੇ ਆ। ਕਹਿੰਦੇ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ ਕਲੇਸ਼। ਕੱਲ ਕਲੇਸ਼ ਸਾਡੀਆਂ ਸੋਚਾਂ, ਇਹ ਮਨ ਹਰ ਵੇਲੇ ਸਿਮਰਨ ਕਰਦਾ ਵਾ। ਮਨ ਸਿਮਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਪਰ ਸਿਮਰਨ ਕਿਹਦਾ ਕਰਦਾ? ਲਛਮੀ ਦਾ। ਅੰਤਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੇਂ ਜੇ ਮਰੇ। ਤੇ ਇਹਨੇ ਸਿੱਧਾ ਇਹ ਸੱਪ ਦੀ ਜੂਨ 'ਚ ਚੱਲ ਜਾਣਾ। ਸਿਮਰਨ ਕਰਦਾ ਹੀ ਰਹਿੰਦਾ ਵਾ, ਘਰਾਂ ਦਾ, ਬੱਚਿਆਂ ਦਾ, ਪਰਿਵਾਰ ਦਾ, ਕਾਰੋਬਾਰ ਦਾ। ਇਹ ਸੋਚਾਂ ਚੱਲਦੀਆਂ ਸਾਰਾ ਦਿਨ, ਇਹਨਾਂ ਨੂੰ ਸਿਮਰਨ ਕਹਿੰਦੇ ਆ, ਮਾਇਆ ਦਾ ਸਿਮਰਨ। ਤੇ ਅਸੀਂ ਕਰਨਾ ਸਭ ਤੋਂ ਉੱਚਾ ਰੱਬ ਕਾ ਸਿਮਰਨ ਸਭ ਤੇ। ਹੁਣ ਕਰਦੀ ਤਾਂ ਸਾਰੀ ਦੁਨੀਆ ਹੀ ਆ ਸਿਮਰਨ। ਜੇ ਕਿਸੇ ਨੂੰ ਪੁੱਛੋ ਜੀ, ਕਹਿੰਦੇ ਕਰਦੇ ਹਾਂ, ਪਰ ਕਰਦੇ ਪਤਾ ਕਿੱਦਾਂ? ਨਾਲੇ ਤਾਂ ਸੋਚਾਂ ਨਹੀਂ ਛੱਡਦੇ ਅਤੇ ਨਾਲ ਸਿਮਰਨ ਵੀ ਕਰਦੇ। ਰਾਮ ਰਾਮ ਕਰਤਾ ਸਭ ਜੱਗ ਫਿਰ, ਰਾਮ ਨਾ ਪਾਇਆ ਜਾਏ। ਰਾਮ ਕਹਿਣ ਮੈਂ ਭੇਦ ਹੈ, ਇਹ ਸਤਿਗੁਰਾਂ ਨੇ ਸਮਝਾਇਆ ਵੀ ਤੁਸੀਂ ਕਰਨਾ ਕਿੱਦਾਂ। ਹੁਣ ਜਪਜੀ ਸਾਹਿਬ ਜੀ ਸਮਝਾ ਦਿੱਤਾ, ਗੁਰਪ੍ਰਸਾਦ ਜਪ। ਗੁਰਪ੍ਰਸਾਦ ਹੁੰਦਾ ਜਦੋਂ ਪੰਜਾਂ ਪਿਆਰਿਆਂ ਤੋਂ ਆਪਾਂ ਗੁਰ ਕਿਰਪਾ ਬਖਸ਼ਿਸ਼, ਵਾਹਿਗੁਰੂ ਗੁਰਮੰਤਰ ਲੈ ਦਿੰਦੇ, ਅਮਰ ਦੀ ਦਾਤ। ਅਤੇ ਫਿਰ ਉਹ ਹੁਕਮ ਕੀ ਕਰਦੇ ਆ? ਸਤਿਗੁਰ ਨਾਲ ਜੋੜ ਦਿੰਦੇ ਸਾਨੂੰ ਅਤੇ ਕਹਿੰਦੇ ਤੂੰ ਜਪਣਾ ਹੁਣ ਜਿਹੜਾ ਤੈਨੂੰ ਆ ਦਿੱਤਾ ਅੱਜ ਗੁਰਪ੍ਰਸਾਦ। ਪੰਜ ਪਿਆਰੇ ਗੁਰੂ ਹਨ, ਉਹ ਬਖਸ਼ਿਸ਼ ਕੀ ਦਿੰਦੇ ਆ? ਅੰਮ੍ਰਿਤ, ਜਿਹਨੂੰ ਨਾਮ ਕਹਿੰਦੇ ਆ। ਉਹ ਕਹਿੰਦੇ ਹੁਣ ਜਪਣਾ ਤੁਸੀਂ ਵਾਹਿਗੁਰੂ ਗੁਰਮੰਤਰ, ਹੈ ਨਾ। ਅਤੇ ਉਹ ਫਿਰ ਅਸੀਂ ਸਤਿਗੁਰੂ ਤੋਂ ਪੁੱਛਦੇ ਵੀ ਜਪੀਏ ਕਿੱਦਾਂ? ਜਪਜੀ ਸਾਹਿਬ ਧਿਆਨ ਨਾਲ ਪੜ੍ਹੋ, ਤਾਂ ਅੱਗੇ ਲਿਖਿਆ ਵਾ। ਅੱਜ ਤੁਸੀਂ ਬੋਲਦੇ ਹੋ ਵਾਹਿਗੁਰੂ, ਇਹਨੂੰ ਕਹਿੰਦੇ ਗਾਉਣਾ। ਕਹਿੰਦੇ ਗਾ ਕੇ ਸੁਣੋ। ਅਸੀਂ ਗਾਉਂਦੇ ਹਾਂ, ਸੁਣਦੇ ਨਹੀਂ। ਮਨ ਸਾਡਾ ਐਬਸੈਂਟ ਰਹਿੰਦਾ, ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਇਹ ਕਿਹਨੂੰ ਸੁਣੀ ਜਾਂਦਾ ਅੰਦਰੇ ਅੰਦਰ? ਕਹਿੰਦੇ ਗਾ ਵੀ ਹੈ, ਸੁਣੀ ਹੈ, ਮਨ ਰੱਖੀਏ ਭਾਉ ਵਾਹਿਗੁਰੂ। ਇਹਦੇ ਨਾਲੋਂ ਪਿਆਰ ਟੁੱਟਾ ਜਨਮ ਸਮੇਂ, ਇਹਦੇ ਨਾਲ ਹੀ ਪਾਉਣਾ ਵਾ। ਕਿੰਨਾ ਕੁ ਔਖਾ ਕੰਮ ਆ। ਮਨ ਅੱਖਾਂ 'ਚ ਆ, ਅਤੇ ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ, ਇੱਕੋ ਜਾਂਦਾ, ਕੰਨਾਂ 'ਚ ਆ ਜਾਂਦਾ। ਅਤੇ ਫਿਰ ਰਸਨਾ ਨਾਲ ਬੋਲੀ ਜਾਓ, ਬਾਰੰਗ ਬਾਰ ਬਾਰ ਪ੍ਰਭ ਜਪੀ। ਅਤੇ ਰਸਨਾ ਨੂੰ ਬੋਲੀ ਜਾਓ, ਅਤੇ ਕੰਨਾਂ ਨਾਲ ਫਿਰ ਇਹ ਸੁਣੂਗਾ ਮਨ। ਇਹ ਸਮਾਂ ਤਾਂ ਲੱਗੇਗਾ, ਪਰ ਇਹ ਵੱਸ ਜਾਊਗਾ ਤੁਹਾਡੇ ਮਨ 'ਚ, ਵਾਹਿਗੁਰੂ ਵੱਸ ਜਾਏਗਾ। ਹੁਣ ਕੀ ਆ, ਦਿਨੇ ਫੁਰਨੇ ਵੱਸੇ ਰਾਤ ਨੂੰ ਸੁਪਨੇ। ਰਾਤ ਨੂੰ ਕੀ ਹੁੰਦਾ ਜੀ? ਇਹੋ ਮਨ ਜਿਹੜੇ ਸਾਰਾ ਦਿਨ ਫੁਰਨੇ ਲੈਂਦਾ, ਰਾਤ ਨੂੰ ਸੁਪਨਿਆਂ 'ਚ ਚੱਲ ਜਾਂਦਾ। ਨਾ ਦਿਨੇ ਸੁਖੀ ਆ ਅਤੇ ਨਾ ਰਾਤ ਨੂੰ। ਉਹ ਫਿਰ ਹੁਣ ਆਪਾਂ ਸੁੱਖ ਲੈਣ ਆਏ ਹਾਂ। ਹੁਣ ਧਿਆਨ ਨਾਲ ਸਾਰੇ ਅੱਖਾਂ ਬੰਦ ਕਰਕੇ ਸਵਾਸ ਗ੍ਰਾਸ, ਸਵਾਹ ਅੰਦਰ ਨੂੰ ਜਾਂਦਾ ਵਾਹ, ਬੜੇ ਪਿਆਰ ਨਾਲ ਕਹਿਣਾ, ਇਹਨੂੰ ਸੁਣਨਾ ਵਾ ਬੋਲ ਕੇ ਵਾਹ। ਫਿਰ ਬਾਹਰ ਨੂੰ ਗੁਰੂ। ਆਹ ਤੁਸੀਂ ਪੰਜ ਮਿੰਟ ਕਰਕੇ ਵੇਖ ਲਓ, ਜੇ ਤੁਹਾਨੂੰ ਸੁੱਖ ਨਾ ਮਿਲੂਗਾ ਤਾਂ ਤੁਸੀਂ ਕਹਿ ਦਿਓ, ਇੱਥੋਂ ਖਲੋ ਕੇ ਕਹਿ ਦਿਓ ਵੀ ਨਹੀਂ ਤੁਸੀਂ ਗਲਤ ਕਹਿ ਰਹੇ। ਇਹ ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਦੀ ਬਾਣੀ ਕਹਿ ਰਹੀ। ਮੈਂ ਤਾਂ ਤੁਹਾਨੂੰ ਗੁਰਬਾਣੀ ਰਾਹੀਂ ਦੱਸ ਰਿਹਾ ਵਾਂ ਵੀ ਇੱਦਾਂ ਗਾ ਵੀ ਹੈ, ਸੁਣੀਏ, ਮਨ ਰੱਖੀਏ, ਪਾ ਪਿਆਰ ਪਾ ਕੇ ਤਾਂ ਵੇਖੋ ਵਾਹਿਗੁਰੂ ਨਾਲ। ਉਸੇ ਵੇਲੇ ਸੁੱਖ ਸ਼ੁਰੂ ਹੋ ਜਾਏਗਾ, ਅੱਖਾਂ ਬੰਦ ਕਰਕੇ ਵਾਹ।

그르 으아 그르 으아 그르 으아 그르 으아

그래. 아. 그래. 아. 그래. 아. 그래. 아. 그래.

0: ਬੋਲ ਕੇ ਸਾਰੇ ਸੋਚਾਂ ਰੁਕਣੀਆਂ ਨਹੀਂ ਜੇ ਬੋਲੇ ਨਾ ਤੇ ਅੰਦਰ ਸੋਚਾਂ ਚੱਲੇ ਜਾਣੀਆਂ
1: ਗੁਰੂ ਆ
0: ਉੱਚੀ ਰਲ ਕੇ ਬੋਲੋ ਸਾਰੇ ਇਕੱਠੇ ਸਭ ਸੁਰਤੀ ਮਿਲ ਸੁਰਤ ਕਮਾਈ
1: ਗੁਰੂ ਆ ਗੁਰੂ
0: ਇਹ ਤੁਹਾਡੀ ਮੁਸ਼ਕਤ ਸ਼ੁਰੂ ਹੋ ਗਈ ਜਿਨੀ ਨਾਮ ਧਿਆਇਆ
1: ਗੁਰੂ ਆ ਗੁਰੂ ਆ ਗੁਰੂ

Grr, yeah.

그름, 우와, 그름, 우와.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਸਾਰੇ ਆਪਣੀ ਮਨ ਦੀ ਅਵਸਥਾ ਨੂੰ ਚੈੱਕ ਕਰੋ ਕਿ ਸਿਮਰਨ ਕੀਤਾ ਤੁਸੀਂ 10-15 ਮਿੰਟ ਲਗਾਤਾਰ, ਕੋਈ ਸੁੱਖ ਮਿਲਿਆ ਹੈ? ਖੁਮਾਰੀ ਜਿਹੜੀ ਹੈ ਉਹੀ ਜਦੋਂ ਆਪਾਂ ਸਿੱਖ ਲੈਂਦੇ ਹਾਂ ਨਾ, ਸਿੱਖੋ ਸ਼ਬਦ ਪਿਆਰਿਓ, ਆ ਸ਼ਬਦ ਜਿਹੜਾ ਵਾਹਿਗੁਰੂ ਜਪਣਾ ਕਿੱਦਾਂ ਸਿਖਾਇਆ ਗੁਰਬਾਣੀ 'ਚ, ਕਿਤੇ ਜੰਮਣ ਮਰਨ 'ਚੋਂ ਨਿਕਲ ਜਾਓਗੇ। ਇੰਨੀ ਸ਼ਕਤੀ ਆ ਸਿਮਰਨ ਦੇ ਵਿੱਚ। ਪ੍ਰਭ ਕਹਿ ਸਿਮਰਨ ਗਰਭ ਨਾ ਵਸੈ, ਪ੍ਰਭ ਕਹਿ ਸਿਮਰਨ ਦੁੱਖ। ਅਸੀਂ ਇਕੱਲਾ ਪੜ੍ਹਦੇ ਹੀ ਹਾਂ, ਕਰਦੇ ਤਾਂ ਹੈ ਨਹੀਂ। ਉਹ ਭੈਣ ਮਿਲੀ, ਕਹਿੰਦੀ ਮੈਂ ਸੁਖਮਨੀ ਸਾਹਿਬ ਦੇ ਪਾਠ 5 ਰੋਜ਼ ਕਰਦੀ। ਮੈਂ ਸਿਮਰਨ ਵੀ ਕਰਦੇ, ਕਹਿੰਦੇ ਸਿਮਰਨ ਦਾ ਤਾਂ ਟਾਈਮ ਨਹੀਂ ਲੱਗਦਾ। ਜੋ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ। ਕਹਿੰਦੇ ਪ੍ਰਤੱਖ ਗੁਰੂ ਤੁਹਾਨੂੰ, ਸਤਿਗੁਰ ਦੀ ਬਾਣੀ ਗੁਰੂ ਆ, ਇਹ ਪ੍ਰਤੱਖ ਤੁਹਾਨੂੰ ਤਾਰ ਦੇਗੀ ਇਹ ਭਵਜਲ ਚੋਂ। ਭਵਜਲ ਕੀ ਹੈ ਸੋਚਾਂ, ਭਵਜਲ ਕੀ ਹੈ ਜੀ? ਭਵਜਲ ਬਿਖਮ ਅਸਗਾ ਹੈਗਾ, ਬੜਾ ਔਖਾ ਹੈ ਜੇ ਤੁਸੀਂ ਸਿੱਖਿਆ ਨਾ। ਭਵਜਲ ਪਹਿਲਾਂ ਸਾਡੀਆਂ ਸੋਚਾਂ ਨੇ, ਅਤੇ ਫਿਰ ਇਹ 84 ਲੱਖ ਜੂਨਾਂ ਜਿਹੜੀਆਂ ਵੇਖ ਰਹੇ। ਇੱਥੋਂ ਆਪਾਂ ਨਿਕਲ ਕੇ ਆਏ, ਕਿੰਨੇ ਯੁੱਗ ਲੱਗ ਗਏ ਆਪਾਂ ਨੂੰ ਉੱਥੇ ਫਿਰਦਿਆਂ ਨੂੰ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਛੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਬਰੀਆਂ ਦੀ ਵਾਰੀ। ਕਹਿੰਦੇ ਫਿਰ ਇੱਕ ਵਾਰੀ ਦਿੱਤੀ ਤੈਨੂੰ 84 ਲੱਖ, 4 ਯੁੱਗਾਂ ਤੋਂ ਬਾਅਦ। ਦੇਖੋ ਕਿੰਨੇ ਯੁੱਗ ਲੱਗ ਗਏ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਅਤੇ ਫਿਰ ਕਹਿੰਦੇ ਕਿੱਦਾਂ ਪਾਰ ਹੋਏਗਾ, ਹੈ ਨਾ? ਕਹੋ ਨਾਨਕ ਮਿਲਣ ਕੀ ਬਰੀਆ, ਸਿਮਰਤ ਕਹਾਂ ਸਿਮਰਨ ਦੇ ਨਾਲ। ਗੁਰਬਾਣੀ 'ਚ ਆਪਾਂ ਪੜ੍ਹਦੇ ਹਾਂ ਰਹਿਰਾਸ ਸਾਹਿਬ ਦੇ ਵਿੱਚ, ਭਾਈ ਪਰਾਪਤ ਮਾਨੁੱਖ ਦੇ ਹੁਰੀਆ। ਹਾਂ, ਇਕੱਲੀ ਗੋਬਿੰਦ ਮਿਲਣ ਨੂੰ ਮਿਲੀ ਆ। ਦੁਨਿਆਵੀ ਕਿਰਤ ਤੁਸੀਂ ਕਰਨੀ ਆਪਣੇ ਤਨ ਲਈ, ਆਪਣੇ ਪਰਿਵਾਰ ਲਈ, ਅਸੀਂ ਉੱਥੇ ਹੀ ਬਸ ਉਹ ਬਿਜ਼ਨਸ ਮਾਈਂਡਡ ਬਣ ਗਏ। ਉਹ ਕੰਮ ਕਰਨ ਲਈ ਨਹੀਂ ਮਿਲੀ ਇਹ ਭਾਈ ਪ੍ਰਾਪਤ, ਇਹ ਪਤਾ ਨਹੀਂ ਕਦੋਂ ਉਹਨੇ ਲੈ ਲੈਣੀ ਵਾਪਸ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਅਤੇ ਕੰਮ ਇੱਕੋ ਹੀ ਕਰਨਾ ਵਾ। ਅੱਜ ਜਿਹੜਾ ਹੁਕਮਨਾਮਾ ਸਾਹਿਬ ਹੈ ਨਾ, ਤੁਸੀਂ ਸਾਰੇ ਪੜ੍ਹ ਕੇ ਆਇਓ, ਆਪਾਂ ਵਿਚਾਰ ਕਰਾਂਗੇ ਉੱਤੇ। ਕੰਮ ਕੀ ਕਰਨਾ ਵਾ ਮਿਲਣ ਲਈ? ਇਹਦੇ ਅਵਰ ਕਾਜ ਤੇਰੇ ਕਿਤੇ ਨਾ ਕੰਮ। ਅਵਰ ਕਾਜ ਇਹ ਨਹੀਂ ਵੀ ਤੁਸੀਂ ਆਪਣਾ ਕੰਮ ਕਾਰ ਹੀ ਛੱਡ ਦੇਣਾ, ਇਹਨੂੰ ਉੱਤੇ ਕਿਰਤ ਹੈ ਤਾਂ ਕਰਨੀ ਸਾਰਿਆਂ ਤੁਸੀਂ। ਅਵਰ ਕਾਜ ਲੋਕੀ ਕੀ ਕਰਦੇ ਸੀ ਜਿਹੜੇ ਅੱਜ ਹੁਕਮਨਾਮਾ ਸਾਹਿਬ ਦੇ ਵਿੱਚ ਲਿਖੇ ਆ? ਕੋਈ ਪਾਠ ਹੀ ਪੜ੍ਹੀ ਜਾਂਦਾ, ਕੋਈ ਵੇਦਾਂ ਦਾ ਹੀ ਗਿਆਨ ਇਕੱਠਾ ਕਰੀ ਜਾਂਦਾ ਸੀ, ਹੈ ਨਾ? ਕੋਈ ਤੀਰਥਾਂ 'ਤੇ ਤੁਰਿਆ ਫਿਰਦਾ ਸੀ, ਕੋਈ ਜੰਗਲਾਂ 'ਚ ਤੁਰਿਆ ਫਿਰਦਾ ਸੀ। ਮਿਲਣ ਨੂੰ ਸਾਰੇ ਹੀ ਚਾਹੁੰਦੇ ਆ। ਵੇਖੋ ਇਹ ਮਨੁੱਖੀ ਮਨ ਦੀ ਇਹ ਫਿਤਰਤ ਹੈ, ਉਹਦੀ ਕੀ ਸੁਭਾਅ ਆ ਇੱਕ ਮਨੁੱਖੀ ਮਨ ਦਾ, ਵੀ ਉਹ ਵਾਹਿਗੁਰੂ ਨੂੰ ਸਾਰੇ ਮਿਲਣਾ ਚਾਹੁੰਦੇ ਨੇ। ਕਿਸੇ ਅਮਲੀ ਸ਼ਰਾਬੀ ਨੂੰ ਪੁੱਛ ਲਿਓ ਤੁਸੀਂ, ਉਹ ਵੀ ਕਹੂਗਾ ਹਾਂ ਮੈਂ ਵੀ ਮਿਲਣਾ ਚਾਹੁੰਦਾ। ਪਰ ਤਰੀਕਾ ਨਹੀਂ ਸੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ। ਉਹ ਬ੍ਰਾਹਮਣਾਂ ਨੇ ਜਿਹੜੇ ਬਹੁਤੇ ਪੜ੍ਹੇ ਲਿਖੇ ਲੋਕ ਸੀ ਨਾ, ਛਾਤਰ ਦਿਮਾਗ, ਉਹਨਾਂ ਨੇ ਕਰਮ ਕਾਂਡ ਬਣਾਤੇ ਸੀਗੇ ਵੀ ਆਹ ਕਰਮ ਕਾਂਡ ਕਰੋ ਜਿਹਨਾਂ 'ਚ ਉਹਨਾਂ ਨੂੰ ਫਾਇਦਾ ਸੀਗਾ। ਅਤੇ ਉਹ ਭੋਲੇ ਭਾਲੇ ਲੋਕ ਮਿਲਣਾ ਤਾਂ ਚਾਹੁੰਦੇ ਸੀ, ਵਿਚਾਰੇ ਫਸ ਗਏ। ਉਹ ਫਸ ਗਏ, ਫਿਰ ਗੁਰੂ ਨਾਨਕ ਦੇ ਘਰ ਨੇ ਆ ਕੇ ਸਮਝਾਇਆ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਹੈ ਨਾ? ਉਹ ਜੋਗੀ ਕਹੀ ਜਾਂਦੇ ਸੀ ਤੁਸੀਂ ਆ ਅੰਦਰੋਂ ਸ਼ੁੱਧੀ ਕਰੋ। ਕਿਤੇ ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਆ ਜਿਹੜੇ ਫੁਰਨੇ ਦਿੰਦੇ 5 ਹੈ ਨਾ ਸਾਡੇ ਅੰਦਰ। ਸਾਡੇ ਅੰਦਰ ਦੁੱਖ ਅਤੇ ਸੁੱਖ ਦੋਵੇਂ ਹੀ ਨੇ, ਸਾਡੇ ਅੰਦਰ ਬਿੱਖ ਅਤੇ ਅੰਮ੍ਰਿਤ ਦੋਵੇਂ ਹੀ ਨੇ। ਵਾਹਿਗੁਰੂ ਨੇ ਦੋਵੇਂ ਪਾਏ ਆ। ਕਿਤੇ ਬਿੱਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫੜ ਲਾਏ। ਹੁਣ ਇਹ ਸਾਡਾ ਗੁਰੂ ਤੋਂ ਗਿਆਨ ਲੈ ਕੇ ਇਹ ਸਾਡੀ ਮਰਜ਼ੀ ਹੈ ਵੀ ਅਸੀਂ ਬਿੱਖ ਦੇ ਵੱਲ ਜਾਣਾ ਵਾ ਜਾਂ ਅੰਮ੍ਰਿਤ ਵੱਲ ਜਾਣਾ ਵਾ। ਅੰਮ੍ਰਿਤ ਕਿਹਾ ਨਾਮ ਨੂੰ, ਉਹ ਵੀ ਤੁਹਾਡੇ ਅੰਦਰ ਹੈ, ਨਾਉ ਨਿਧ ਅੰਮ੍ਰਿਤ। ਜਦੋਂ ਅੰਮ੍ਰਿਤ ਦੀ ਗੱਲ ਆਵੇ ਨਾਮ ਸਮਝ ਲਿਆ ਕਰੋ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਅੰਮ੍ਰਿਤ ਦਾ ਮਤਲਬ ਜੇ ਉਹ ਸਾਨੂੰ ਮਿਲ ਗਿਆ ਤਾਂ ਅਮਰ ਹੋ ਜਾਣਾ ਇਹਨੇ। ਮੌਤ ਦਾ ਓਪੋਜ਼ਿਟ ਵਰਡ ਆ ਅੰਮ੍ਰਿਤ, ਮੌਤ ਦਾ, ਮ੍ਰਿਤ ਹੁੰਦਾ ਮਰ ਜਾਣਾ, ਅਤੇ ਜੇ ਐੜਾ ਲਾ ਦਿਓ ਤਾਂ ਅਮਰ ਹੋ ਜਾਣਾ। ਉਹ ਤਾਂ ਹੋਵਾਂਗੇ ਜੇ ਨਾਮ ਦੇ ਨਾਲ ਸਾਡੀ ਟੁੱਟੀ ਗੰਢੀ ਜਾਏਗੀ।
ਅੰਮ੍ਰਿਤ ਰਸ ਸਾਨੂੰ ਮਿਲੇਗਾ, ਹਰ ਰਸ, ਬ੍ਰਹਮ ਰਸ, ਨਾਮ ਰਸ, ਅੰਦਰੋਂ ਅੰਤਰ ਖੂਟਾ ਅੰਮ੍ਰਿਤ ਭਰਿਆ। ਆ ਤੁਸੀਂ ਹੁਣ ਉਹਦੀ ਖੋਜ ਕਰ ਰਹੇ ਹੋ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਏ ਕਾਢ ਪੀਏ ਬਣਿਆ। ਹੁਣ ਅੰਮ੍ਰਿਤ ਜਿਹੜਾ ਉਹ ਸਾਡੇ ਅੰਦਰ ਆ ਤੇ ਜ਼ਹਿਰ ਵੀ ਸਾਡੇ ਅੰਦਰ ਆ। ਉਹ ਜ਼ਹਿਰ ਕੌਣ ਪੈਦਾ ਕਰਦਾ? ਬਿੱਖ, ਇਹ ਪੰਜ ਚੋਰ ਜਿਨ੍ਹਾਂ ਦਾ ਅੱਜ ਜ਼ਿਕਰ ਕੀਤਾ ਸਤਿਗੁਰੂ ਨੇ, ਪੰਜਵੇਂ ਪਾਤਸ਼ਾਹ ਨੇ ਅੱਜ ਬੜਾ ਪਿਆਰਾ ਸ਼ਬਦ ਤੁਹਾਨੂੰ ਬਖਸ਼ਿਸ਼ ਕੀਤਾ ਆਪਾਂ ਨੂੰ ਸਾਰਿਆਂ ਨੂੰ। ਉਹ ਕਹਿੰਦੇ ਉਹ ਜਿਹੜੇ ਪੰਜ ਆ ਨਾ ਅੰਦਰ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਉਹ ਜੇ ਜ਼ਹਿਰ, ਅੱਜ ਦੀਆਂ ਸੋਚਾਂ ਸਾਡੀਆਂ ਉਹ ਪਾਉਂਦੇ ਨੇ ਸਾਨੂੰ, ਕਾਹਦੇ ਜ਼ਹਿਰ ਵੱਲ ਕੌਣ ਜੋੜਦੇ ਨੇ? ਇਸ ਦੇਹੀ ਅੰਦਰ ਪੰਜ ਚੋਰ ਵਸੇ, ਉਹਨਾਂ ਗਿਣਤੀ ਕੀਤੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਤੇ ਉਹ ਨਾਮ ਤੱਕ ਨਹੀਂ ਪਹੁੰਚਣ ਦਿੰਦੇ, ਉਹ ਆਪ ਲੁੱਟੀ ਜਾਂਦੇ। ਅੰਮ੍ਰਿਤ ਲੁੱਟੇ ਪਰ ਮਨਮੁਖ ਨੂੰ ਸਮਝ ਨਹੀਂ ਲੱਗਦੀ, ਹੈ ਨਾ, ਕੋਈ ਗਿਆਨ ਨਹੀਂ ਨਾ ਲਿਆ। ਜਿੰਨਾ ਚਿਰ ਅਸੀਂ ਪ੍ਰੋਪਰ ਗਿਆਨ ਨਹੀਂ ਲੈਂਦੇ ਤੁਸੀਂ ਕਰ ਹੀ ਨਹੀਂ ਸਕਦੇ, ਪਰਮ ਪਦਵੀ ਤੱਕ ਕਿੱਦਾਂ ਪਹੁੰਚੋਗੇ? ਤੇ ਸਤਿਗੁਰਾਂ ਨੇ ਤੁਹਾਨੂੰ ਪਰਮ ਪਦਵੀ ਦੇਣੀ ਹੈ, ਸਭ ਤੋਂ ਉੱਚੀ ਡਿਗਰੀ, ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਮਿਲਾਪ ਹੋ ਜਾਣਾ ਤੁਹਾਡੇ ਮਨ ਦਾ ਵਾਹਿਗੁਰੂ ਦੇ ਨਾਲ, ਤੇ ਗੁਰੂ ਬਖਸ਼ਿਸ਼ ਨਾਲ ਹੋਣਾ ਵਾ। ਆ ਜਿਹੜਾ ਜਪ ਰਹੇ ਹੋ ਗੁਰਪ੍ਰਸਾਦ ਜਪ, ਮੇਰੇ ਮਾਧੋ ਜੀ ਸੰਗਤ ਦੇ ਸਕੂਲ ਚੋਂ ਮਿਲਣਾ ਨਾਲੇ, ਉਹ ਪਰਮ ਪਦਵੀ ਕਿੱਥੋਂ ਮਿਲਣੀ ਤੁਹਾਨੂੰ? ਆ ਸੰਗਤ ਦੇ ਸਕੂਲ ਚੋਂ, ਸਤ ਸੰਗਤ ਸਤਿਗੁਰ ਚਿਟਸਾਲ ਹੈ ਜਿੱਤ ਹਰ ਗੁਣ ਸਿੱਖ। ਉਹਨਾਂ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ, ਪਹੁੰਚ ਜਾਣਾ ਤੁਸੀਂ ਸਾਰਿਆਂ ਉੱਥੇ। ਤੇ ਮਨ ਜਿਹੜਾ ਨਾ ਜਦੋਂ ਅੰਮ੍ਰਿਤ ਰਸ ਨੂੰ ਮਿਲੇਗਾ ਹਰਿਆ ਹੋ ਜਾਏਗਾ, ਹਰ ਕਾ ਨਾਮ ਧਿਆਏ ਕੇ ਉਹ ਹਰਿਆ ਪਾਈ। ਤੇ ਪਹਿਲਾਂ ਕੀ ਹੈ, ਸੁੱਕਿਆ ਹੋਇਆ ਜ਼ਹਿਰ ਨਾਲ, ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਵਿਕਾਰ, ਮਹਾਂ ਇੱਥੇ ਫਸਿਆ। ਤੇ ਸਾਡੇ ਅੱਗੇ ਕਈ ਜਨਮ ਗਵਾ ਲਏ ਆਪਾਂ, ਇਹ ਆਹੂ ਜੁਗਤ ਬਿਹਾਣੀ ਕਈ ਜਨਮ। ਤੇ ਅੱਜ ਹੁਣ ਆਪਾਂ ਅਰਦਾਸ ਕਰਨੀ, ਨਾਨਕ ਰਾਖ ਲਿਓ ਆਪਣ ਕਰ ਕਰੋ। ਤੇ ਸਤਿਗੁਰ ਫਿਰ ਬਖਸ਼ਿਸ਼ ਕਰਦੇ ਜਦੋਂ ਆਪਾਂ ਸੱਚੇ ਮਨੋਂ ਆ ਕੇ ਆ ਜੋਦੜੀ ਕਰ ਰਹੇ ਹੋ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ। ਹੁਣ ਉਹੀ ਆਉਂਦੇ ਨੇ ਜਿਨ੍ਹਾਂ ਨੂੰ ਚਾਓ ਹੁੰਦਾ, ਸੰਗਤ ਚੋਂ ਬਹਿੰਦਾ ਉਹੀ ਆ ਜਿਹਨੂੰ ਚਾਓ ਆ, ਬਹੁਤੇ ਬੈਠ ਨਹੀਂ ਸਕਦੇ ਸੰਗਤ ਚ ਜਿਹਨੂੰ ਚਾਓ ਹੀ ਨਹੀਂ ਗਾ, ਹੈ ਨਾ। ਚਾਓ ਦਾ ਮਤਲਬ ਹੁੰਦਾ ਵਾ ਕਾਂਖੀ, ਕਾਂਖੀ ਇੱਕ ਹੈ ਦਰਸ ਤੁਹਾਰੋ, ਜਿਹੜੇ ਕਾਂਖੀ ਲੈ ਕੇ ਆਉਣਗੇ ਉਹੀ ਪ੍ਰਾਪਤੀ ਕਰਨਗੇ। ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ, ਪੜ੍ਹਦੇ ਤਾਂ ਆਪਾਂ ਸਾਰੇ ਹੀ ਆ, ਹੈ ਨਾ। ਕਾਂਖੀ ਇੱਕ ਹੈ ਦਰਸ਼ਨ ਪਿਆਸੀ ਦਿਨਸ ਰਾਤ, ਦਰਸ਼ਨ ਪਿਆਸੀ, ਸਾਡੀ ਸੁਰਤੀ ਦੀ ਇਹ ਹਾਲਤ ਹੋ ਜਾਵੇ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਬਹਿ ਬਹਿ ਚੱਲੇ। ਪਰ ਉਹ ਤਾਂ ਹੋਏਗਾ ਜੇ ਤੁਸੀਂ ਜਪ ਜਪ ਕੇ ਮਨ ਨੂੰ ਪੱਥਰ ਹੋਏ ਨੂੰ ਮੈਲਟ ਕਰੋਗੇ। ਅੱਖਾਂ ਜਦੋਂ ਬੰਦ ਕਰਦੇ ਨਾ, ਵਾਹ ਗੁਰੂ ਬੋਲਦੇ, ਮੈਲਟ ਹੋਣਾ ਸ਼ੁਰੂ ਹੋ ਜਾਂਦਾ ਤੇ ਪੱਥਰ ਹੋਇਆ ਪਿਆ ਵਾ, ਇਹਨੂੰ ਕੋਈ ਵਿਛੋੜੇ ਦਾ ਦੁੱਖ ਹੀ ਨਹੀਂ ਗਾ ਕਿ ਮੈਂ ਵਿਛੜਿਆ ਨੂੰ ਪਤਾ ਹੀ ਨਹੀਂ ਗਾ, ਹੈ ਨਾ। ਦੁੱਖ ਦਾ ਤੈਨੂੰ ਪਤਾ ਹੀ ਨਹੀਂ ਗਾ, ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇਹਦਾ ਮਨ ਭੁੱਖਾ ਮਰਨ ਰਿਹਾ ਸੱਚੇ ਨਾਮ ਕੀ, ਪਰ ਇਹ ਦਿੰਦਾ ਨਹੀਂ ਉਹਨੂੰ ਅੰਮ੍ਰਿਤ ਰਸ, ਨਾਮ ਨਹੀਂ ਪਿਆਉਂਦਾ। ਇੱਕ ਦੁੱਖ ਸਖਤ ਵਾਰ ਜਮਦੂਤ, ਜਮਾਂ ਦਾ ਦੁੱਖ ਬੜਾ ਵੱਡਾ। ਜਦੋਂ ਅਸੀਂ ਫਿਰ ਇਹ ਫੀਲ ਕਰਦੇ ਹਾਂ ਸਤਿਗੁਰ ਦੀ ਸ਼ਰਨ 'ਚ ਆ ਕੇ, ਤੇ ਫਿਰ ਸਾਡਾ ਮਨ ਜਿਹੜਾ ਬਰਾਗੀ ਹੁੰਦਾ ਵਾ ਕਿ ਸਮਾਂ ਤਾਂ ਲੰਘ ਚੱਲਿਆ ਤੇ ਅਸੀਂ ਕੀ ਕਰਦੇ ਫਿਰਦੇ, ਹੈ ਨਾ। ਸਮਾਂ ਤਾਂ ਲੰਘ ਚੱਲਿਆ ਵਾ ਤੇ ਸਾਨੂੰ ਤੇ ਉਹ ਮਿਸ਼ਨ ਦੇ ਕੇ ਭੇਜਿਆ ਸੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਹੈ ਨਾ। ਉਹ ਨਾਮ ਤੁਹਾਡੇ ਅੰਦਰੋਂ ਉਹਨੂੰ ਪ੍ਰਗਟ ਕਰਨਾ ਸੀ ਆਪਾਂ ਅੰਮ੍ਰਿਤ ਨੂੰ, ਤੇ ਅਸੀਂ ਵੇਖਣ ਨਾਲ ਹੀ ਜੁੜੇ ਰਹੇ ਸਾਰੀ ਉਮਰ, ਹੈ ਨਾ। ਵੇਖਿਆ ਸੋਚਾਂ ਜਿਹੜੀਆਂ ਚੱਲਦੀਆਂ ਰਾਤ ਨੂੰ ਸੁਪਨੇ ਬਣ ਜਾਂਦੀਆਂ ਵਾ, ਪਰ ਜਦੋਂ ਤੁਸੀਂ ਆ ਕਲੀਨ ਅਪ ਕਰਨਾ ਸ਼ੁਰੂ ਕਰਤਾ ਇਹ ਸਾਰਾ ਕੁਝ ਖਤਮ ਹੋ ਜਾਣਾ, ਵੇਖ ਖਤਮ ਹੋ ਜਾਣੀ ਆ, ਇਕੱਲਾ ਅੰਮ੍ਰਿਤ ਰਹਿ ਜਾਣਾ ਅੰਦਰ ਉਹਦੇ, ਉਹਨੂੰ ਨਾਮ ਗਿਆ, ਤੁਹਾਡੀ ਟੁੱਟੀ ਗੰਢੀ ਜਾਣੀ ਹੈ। ਇਸ ਲਈ ਸਾਨੂੰ ਵਾਰ ਵਾਰ ਸਤਿਗੁਰੂ ਇਹ ਕਹਿੰਦੇ ਆ ਵੀ ਇਹ ਲੁੱਟੀ ਜਾ ਰਹੇ ਹੋ, ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ, ਇਹ ਸਾਰੇ ਜਿਹੜੇ ਕਰਮ ਕਾਂਡ ਕੀਤੇ, ਪਰ ਕੀ ਕਹਿੰਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਇਹ ਮਨ ਛੱਡਦਾ ਨਹੀਂ ਇਹਦਾ ਖੇੜਾ, ਇੰਨਾ ਫਸਿਆ ਮਨ ਮਾਇਆ, ਉਹਨੂੰ ਮਾਇਆ ਗਿਆ ਪੰਜਾਂ ਨੂੰ, ਮਨ ਮਾਇਆ ਮੈਂ ਰਮ ਰਹੇ ਹੋ ਰਿਕਸਤ ਨਾ ਹੀ ਮੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹਿ ਬੁੱਧ ਬੰਧ। ਉਹ ਜ਼ਿਆਦਾ ਪਾਠ ਕਰਨ ਨਾਲ ਹਉਮੈ ਆ ਗਈ, ਮੈਂ ਤਾਂ ਪੰਜ ਸੁਖਨੀ ਸਾਹਿਬ ਕਰਨਾ, ਹੈ ਨਾ, ਹਉਮੈ ਆ ਜਾਂਦੀ। ਅਧਿਕ ਬੁੰਦ ਵਾਧੇ, ਬੁੱਧੀ ਸਾਡੀ ਹੋਰ ਹਉਮੈ ਨਾ ਭੜ ਗਈ, ਭਰ ਗਈ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ ਹਾਰ, ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ
ਹੁਣ ਵਾਹਿਗੁਰੂ ਫਿਰ ਸਾਨੂੰ ਬੁੱਧੀ ਬਖਸ਼ਦੇ ਨੇ, ਵਿਵੇਕ, ਉਹ ਹਉਮੈ ਵਾਲੀ ਬੁੱਧੀ ਫਿਰ ਆਪਾਂ ਖਤਮ ਕਰ ਦੇਣੀ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਆਉਂ ਕਰੀਏ, ਥੋੜ੍ਹਾ ਜਿਹਾ ਕੰਮ ਇਹੋ ਹੀ ਕਰਨਾ ਪੈਣਾ ਤੁਹਾਨੂੰ। ਸਮਝ ਮੁੜ ਕੇ ਵੇਖੋ ਤੁਸੀਂ, ਗੁਰਬਾਣੀ ਆਪਣੇ ਆਪ ਸਮਝ ਲੱਗਣੀ ਹੈ ਤੁਹਾਨੂੰ, ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ। ਪਰ ਜਿੰਨਾ ਚਿਰ ਅਸੀਂ ਮਨ ਨੂੰ ਧੋਂਦੇ ਨੇਗੇ, ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ, ਤੇ ਫਿਰ ਸਾਨੂੰ ਯਕੀਨ ਆ ਜਾਵੇ ਕਿ ਅਸੀਂ ਮਿਲ ਸਕਦੇ ਹਾਂ। ਸਤਿਗੁਰੂ ਕਹਿੰਦੇ ਜੇ ਤੁਹਾਨੂੰ ਚਾਓ ਆ ਗਿਆ ਨਾ, ਤੀਜੇ ਪਾਤਸ਼ਾਹ ਰੋਜ਼ ਸਾਨੂੰ ਸਮਝਾਉਂਦੇ, ਕਿਤੇ ਮਨ ਚਾਓ ਪਿਆ, ਪ੍ਰਭ ਆਗਮਨ ਹੋਊਗਾ ਤੁਹਾਡੇ ਅੰਦਰ, ਪ੍ਰਗਟ ਹੋਊਗਾ ਵਾਹਿਗੁਰੂ। ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ, ਨਾਮ ਵੀ ਸੁਣੇਗਾ, ਪ੍ਰਕਾਸ਼ ਰੂਪ ਦਰਸ਼ਨ ਵੀ ਹੋਣਗੇ, ਪਰ ਜੇ ਚਾਓ ਆ ਗਿਆ ਤੇ ਚਾਓ ਆਉਣਾ, ਜਪ ਜਪ ਕੇ ਜਦੋਂ ਮਨ ਨਿਰਮਲ ਹੋ ਗਿਆ ਤੁਸੀਂ ਰੋਣ ਲੱਗ ਪੈਣਾ ਵਾ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਬਹਿ ਬਹਿ। ਜਿਉਂ ਜਿਉਂ ਮਨ ਨਿਰਮਲ ਹੁੰਦਾ ਜਾਂਦਾ ਇਹ ਵਿਰਾਗੀ ਹੁੰਦਾ ਜਾਂਦਾ, ਅੱਗੇ ਵੀ ਵਿਰਾਗੀ ਹੈ ਪਰ ਪਹਿਲਾਂ ਮਾਇਆ ਦਾ ਵਿਰਾਗੀ ਆ, ਆਹ ਮਿਲ ਜੇ ਮੈਨੂੰ, ਉਹ ਮਿਲ ਜੇ, ਵਿਰਾਗੀ ਹੈ ਇਹਦਾ ਸੁਭਾਅ ਹੀ, ਵਿਰਾਗੀ ਹੈ ਮਨ ਕਾ ਸੁਭਾਅ ਸਦਾ ਬੈਰਾਗੀ। ਆਪਾਂ ਹੁਣ ਉਹ ਵਿਰਾਗ ਇਹਦਾ ਛਡਾ ਦੇਣਾ ਵਾ, ਤੇ ਵਾਹਿਗੁਰੂ ਇਹ ਨਾਮ ਦਾ, ਇਹ ਵਾਹਿਗੁਰੂ ਦੇ ਵਿਛੋੜੇ ਦਾ ਵਿਰਾਗ ਆਵੇ ਇਹਨੂੰ, ਵੀ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਮੈਂ ਨੀਰ ਬਹਿ ਬਹਿ ਚੱਲੇ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਜਿਤੂੰ ਆਂਦੇ ਨੇ। ਚਿਤਵਣਾ ਹੁੰਦਾ ਜਪਣਾ, ਵਾਹ ਗੁਰੂ ਮਨ ਕਰਕੇ ਚਿੱਤ ਕਰਕੇ, ਕਿਤੇ ਖੁੱਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੇਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀ ਆ ਤਿਸ ਮੋਹਣ ਲਾਲ ਪਿਆਰੇ ਹੋ ਫਿਰੋਂ ਖੋਜ ਖੋਜੀ ਬਣੋ ਕਿਤੇ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੰਨਾ ਆਪਣੇ ਕੋਲ ਹੈਗਾ ਬਰਾਗ ਪੇ, ਸਿਰ ਲਾ ਕੇ ਦੇ ਦਈਏ ਸਾਨੂੰ ਮਿਲਾ ਦੇਵੇ ਕੋਈ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਕਹੋ ਨਾਨਕ ਕਿਆ ਦੀਜੇ, ਕਿਤੇ ਸੀਸ ਵੱਢੇ ਕੇ ਬੈਸਣ ਦੀਜੇ ਬਿਨ ਸਿਰ ਸੇਵ ਕਰੀ। ਇੰਨਾ ਬਰਾਗ ਹੋਵੇ, ਇੰਨਾ ਵਿਰਾਗ ਜਦੋਂ ਆ ਜਾਂਦਾ ਤੇ ਫਿਰ ਵਾਹਿਗੁਰੂ ਆਪ ਮਿਲਦਾ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ, ਆਹ ਮੰਗਲ ਜਿਹੜੇ ਨਹੀਂ ਛੱਡਣੇ ਤੁਸੀਂ, ਗਾਈ ਜਾਣੇ ਦਿਨ ਰਾਤ, ਵਾਹਿਗੁਰੂ ਨੂੰ ਮੰਗਲ ਕਹਿੰਦੇ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣੇ, ਆ ਜਿਹੜਾ ਕੂੜ ਕਬਾੜ ਬਣਾਇਆ ਸੀ ਨਾ ਮੰਦਰ ਬਣ ਜੂਗਾ। ਗਾਓ ਮੰਗਲ ਨਿੱਤ ਸਖੀਏ, ਫਿਰ ਢਿੱਲੇ ਨਹੀਂ ਪੈਣਾ ਦਿਨ ਰਾਤ ਜਪਣਾ। ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਵਿਆਪੈ ਗੁਰ ਚਰਨ ਲਾਗੇ, ਉਹ ਨਾਮ ਨੂੰ ਗੁਰੂ ਦੇ ਚਰਨ ਕਿਹਾ ਜਿਹੜੇ ਜਨਮ ਸਮੇਲੇ ਵਿੱਚ ਟੁੱਟ ਗਈ ਸੀ, ਉਹ ਸੁਭਾਗਾ ਦੇਣ ਆ ਜਾਏਗਾ। ਕਿਤੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਪਿਰ ਕਿਹਾ ਵੈ, ਉਹਨਾਂ ਚਿਰ ਤੁਸੀਂ ਜੱਪੀ ਜਾਣਾ ਜਿੰਨਾ ਚਿਰ ਅੰਦਰੋਂ ਨਾਮ ਨਹੀਂ ਸੁਣਦਾ। ਪੰਜ ਸ਼ਬਦ ਜਿੱਦਣ ਪੰਜ ਸ਼ਬਦ ਪ੍ਰਗਟ ਹੋ ਗਏ ਨਾ ਪੰਜਾਂ ਨੇ ਭੱਜ ਜਾਣਾ। ਆਹ ਜਿਹੜੇ ਅੱਜ ਦੱਸਿਆ ਨਾ ਪੰਜ ਜਨਾਂ ਸਿਉ ਸੰਗ ਨਾ ਛੁੱਟ ਕੇ, ਇਹ ਪਤਾ ਕਿੱਥੇ ਜਾ ਕੇ ਭੱਜਦੇ ਆ? ਜਦੋਂ ਗੋਬਿੰਦ ਗੱਜਣ ਲੱਗ ਪੈਂਦਾ ਅੰਦਰ ਨਾਮ ਪ੍ਰਗਟ ਹੋ ਜਾਂਦਾ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ। ਇਹ ਕਲਾ ਸਿੱਖਣੀ ਪੈਂਦੀ ਗੁਰੂ ਤੋਂ, ਜਿੱਦਾਂ ਤੁਸੀਂ ਹੁਣ ਸਿੱਖ ਰਹੇ ਹੋ। ਕਲਾ ਜਿੱਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੇ, ਤੇ ਅਸੀਂ ਨਹੀਂ ਕਰ ਸਕਦੇ, ਉਹ ਵਾਹਿਗੁਰੂ ਦੇ ਪੰਜਾਂ ਸ਼ਬਦਾਂ ਨੇ ਭਜਾਉਣੇ ਆ ਜੋ ਨਾਮ ਪ੍ਰਗਟ ਹੋਇਆ। ਕਿਤੇ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ। ਤੁਹਾਡੇ ਦੇ ਬੜੇ ਵੱਡੇ ਭਾਗ ਆ, ਤੁਸੀਂ ਸਮਝ ਕੇ ਲੱਗ ਗਏ। ਕਹੇ ਨਾਨਕ ਤੈ ਸੁਖ ਹੋਆ, ਪੰਜਾਂ ਤੋਂ ਫਿਰ ਅਨਹਤ ਬਣ ਜਾਣਾ, ਅਨਹਤੂਰ ਵੱਜਣ ਲੱਗ ਪੈਣਾ ਤੁਹਾਡੇ ਅੰਦਰ, ਵਾਜੇ ਅਨਹਤੂਰ। ਉਹਨੂੰ ਨਾਮ ਕਿਹਾ, ਠੀਕ ਹੈ ਜੀ। ਹੁਣ ਆਪਾਂ ਬਹੁਤਾ ਜ਼ਿਆਦਾ ਗਿਆਨ 'ਚ ਨਹੀਂ ਜਾਣਾ ਹੁੰਦਾ ਜਿੰਨਾ ਚਿਰ ਸਾਡਾ ਮਨ ਨਿਰਮਲ ਨਹੀਂ ਹੋ ਜਾਂਦਾ। ਗੁਰਮੁਖ ਗਿਆਨ ਇੱਕੋ ਹੈ, ਜਾਂ ਤਾਂ ਅੰਨ ਦੇਣ ਨਾਮ ਰਵੀਜੇ, ਨਾਮ ਦੇ ਵਿੱਚ ਸਮਾਉਣਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਅੱਖਾਂ ਬੰਦ ਕਰਕੇ ਸਾਰੇ ਜਪੋ, ਗੁਰੂ ਵਾਹ ਗੁਰੂ, ਬੋਲ ਕੇ ਸੁਣਨਾ ਜੀ ਸਾਰੇ, ਗੁਰੂ ਵਾਹ ਗੁਰੂ ਵਾਹ ਗੁਰੂ।

Grim, Ivan.

ਢਿੱਲੇ ਨਹੀਂ ਪੈਣਾ। ਆ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਪੰਜਾਂ ਦਾ ਸੰਗ ਛਡਾਉਣਾ ਇਹਨੂੰ। ਇਹ ਸੰਗ ਚ ਆ ਕੇ ਛੱਡ ਸਕਦਾ ਪੰਜ ਚੋਰ ਆ ਗਏ ਭਗੇ ਜਬ ਸਾਹ ਸੰਗੇ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ।